ਦੇ ਸਾਜਨ ਵਜ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦੋਹੇ ਪਰਿਵਾਰ ਵਿਆਹ ਕਾਰਜਾਂ ਨੂੰ ਮੁੱਖ ਰੱਖਦਿਆਂ ਇਕੱਤਰ ਹੋ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ, ਮੈਂ ਲੜਕੇ ਪਰਿਵਾਰ ਦੇ ਚਰਨ ਵਿੱਚ ਬੇਨਤੀ ਕਰਾਂਗਾ ਕਿ ਸਭ ਤੋਂ ਪਹਿਲਾਂ ਕਾਕਾ ਜੀ ਦੀ ਜੋ ਕਲਗੀ ਹੈ ਵਧਾ ਦਿੱਤੀ ਜਾਵੇ ਅਤੇ ਨਾਲ ਹੀ ਕਾਕਾ ਜੀ ਨੂੰ ਸਤਿਗੁਰਾਂ ਦੇ ਸਨਮੁੱਖ ਬਿਠਾਉਣ ਦੀ ਕਿਰਪਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜਕੀ ਪਰਿਵਾਰ ਨੂੰ ਬੇਨਤੀ ਹੈ ਕਿ ਬੀਬਾ ਜੀ ਨੂੰ ਸਤਿਗੁਰਾਂ ਦੇ ਸਨਮੁੱਖ ਲੈ ਕੇ ਅੰਦਰ ਜਾਵੇ ਜੀ, ਤਾਂ ਜੋ ਕਾਰਜਾਂ ਦੀ ਆਰੰਭਤਾ ਹੋ ਸਕੇ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਲੜਕਾ ਅਤੇ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਸ਼ਾਮਿਲ ਹੋਣਗੇ। ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇ। ਭਾਈ ਸਾਹਿਬ ਜੀ ਆਰੰਭਤਾ ਦੀ ਅਰਦਾਸ ਕਰਨਗੇ ਜੀ। ਖੜ੍ਹੇ ਹੋ ਜਾਓ ਜੀ।

ਅਲਮ ਮੁਰਗਾਈ ਨੈਸਾਣੈ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛੱਟੀਐ ਤੁਦ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਅਤੇ ਸਮੂਹ ਪਰਿਵਾਰ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ ਕਿ ਗੁਰੂ ਚਰਨਾਂ ਵਿੱਚ ਸੁਭਾਗ ਜੋੜੀ ਸਰਦਾਰ ਮਨਕੀਰਤ ਸਿੰਘ ਅਤੇ ਬੀਬੀ ਸ਼ੀਨਾ ਕੌਰ, ਤਿਨ੍ਹਾਂ ਦਾ ਆਨੰਦ ਕਾਰਜ ਆਰੰਭ ਕਰਨ ਵਾਸਤੇ ਸਤਿਗੁਰੂ ਜੀ ਸਾਹਿਬ ਵੱਲੋਂ ਆਗਿਆ ਹੋਈ ਹੈ। ਆਪ ਆਨੰਦ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਜੋ ਮਰਿਆਦਾ ਹੈ ਉਹ ਆਪ ਜੀ ਜ਼ਰੂਰ ਸਮਝ ਲਵੋ। ਸਭ ਤੋਂ ਪਹਿਲਾਂ ਹੁਣ ਬੇਨਤੀ ਹੈ ਕਿ ਲੜਕੀ ਦੇ ਪਿਤਾ ਜੀ ਨੂੰ ਕਿ ਉਹ ਲੜਕੇ ਦਾ ਪੱਲਾ ਲੜਕੀ ਨੂੰ ਫੜਾਉਣਗੇ ਔਰ ਨਾਲ ਹੀ ਭਾਈ ਸਾਹਿਬ ਕੀਰਤਨ ਰਾਹੀਂ ਪੱਲੇ ਦਾ ਸ਼ਬਦ ਪੜ੍ਹਨਗੇ। ਇਸ ਮਰਿਆਦਾ ਤੋਂ ਉਪਰੰਤ ਅਗਲੀ ਮਰਿਆਦਾ ਨਾਲ ਆਪ ਜੀ ਨੂੰ ਦੱਸ ਦਿੱਤੀ ਜਾਵੇਗੀ। ਬੇਨਤੀ ਹੈ ਕਿ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ।

ਹੁਣ ਗੁਰੂ ਚਰਨਾਂ ਵਿੱਚ ਸਤਿਗੁਰੂ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਚਾਰ ਲਾਵਾਂ ਦੇ ਪਾਠ ਹੋਣਗੇ, ਜਿਸ ਦੇ ਵਿੱਚ ਸੁਭਾਗ ਜੋੜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਆਨੰਦ ਕਾਰਜ ਕਰਨੇ ਹਨ। ਜਿਸ ਦੇ ਵਿੱਚ ਸੁਭਾਗ ਜੋੜੀ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁੱਖ ਕੁਝ ਗੱਲਾਂ ਦਾ ਖਿਆਲ ਰੱਖਣਾ ਹੈ। ਆਪ ਜੀ ਨੋਟ ਕਰ ਲਓ, ਜਿਸ ਵਕਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਪਹਿਲੀ ਲਾਮ ਦਾ ਪਾਠ ਆਰੰਭ ਹੋਵੇਗਾ, ਆਪ ਜੀ ਨੇ ਖੜ੍ਹੇ ਹੋ ਜਾਣਾ ਹੈ, ਮੱਥਾ ਟੇਕ ਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਤੋਂ ਜਦੋਂ ਪਹਿਲੀ ਲਾਮ ਦਾ ਪਾਠ ਸੰਪੂਰਨ ਹੋ ਜਾਵੇਗਾ, ਉਹਦੀ ਨਿਸ਼ਾਨੀ ਇਹ ਹੋਏਗੀ ਕਿ ਭਾਈ ਸਾਹਿਬ ਜੀ ਹੁਣੀ ਉਸੇ ਲਾਮ ਦਾ ਕੀਰਤਨ ਕਰ ਦੇਣਗੇ। ਜਦੋਂ ਕੀਰਤਨ ਆਰੰਭ ਹੋਵੇਗਾ, ਆਪ ਜੀ ਨੇ ਫਿਰ ਨਮਸਕਾਰ ਕਰਨੀ ਹੈ ਅਤੇ ਗੁਰੂ ਸਾਹਿਬ ਜੀ ਨੂੰ ਸੱਜੇ ਪਾਸੇ ਰੱਖਦਿਆਂ ਇਸ ਪਾਸਿਓਂ ਪਰਿਕਰਮਾ ਕਰਨੀ ਹੈ। ਸਹਿਜ ਵਿੱਚ ਸਬਰ ਵਿੱਚ ਪਰਿਕਰਮਾ ਕਰਨੀ ਹੈ। ਕੋਸ਼ਿਸ਼ ਇਹ ਕਰਨੀ ਹੈ ਕਿ ਜੋ ਸ਼ਬਦ ਲਾਮ ਦਾ ਸਤਿਗੁਰੂ ਸਾਹਿਬ ਜੀ ਦੇ ਦਰ ਤੋਂ ਕੀਰਤਨ ਰਾਹੀਂ ਗਾਇਨ ਕੀਤਾ ਜਾ ਰਿਹਾ ਉਹਦੇ ਵੱਲ ਧਿਆਨ ਰੱਖਣਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੂੰ ਅੰਗ ਸੰਗ ਜਾਣਦਿਆਂ ਸੰਪੂਰਨ ਪਰਿਕਰਮਾ ਕਰਨੀ, ਰਸਤੇ ਵਿੱਚ ਰੁਕਣਾ ਨਹੀਂ, ਗੱਲਬਾਤ ਨਹੀਂ ਕਰਨੀ ਹੈ ਆਪਸ ਵਿੱਚ। ਉਸ ਤੋਂ ਉਪਰੰਤ ਆਪ ਜੀ ਜਦੋਂ ਆਪਣੀ ਜਗ੍ਹਾ 'ਤੇ ਆ ਜਾਓ, ਆਣ ਕੇ ਆਪ ਜੀ ਨੇ ਨਮਸਕਾਰ ਕਰਨੀ, ਮੱਥਾ ਟੇਕਣਾ ਹੈ, ਫਿਰ ਖਲੋ ਜਾਣਾ ਹੈ। ਔਰ ਆਪ ਜੀ ਨੋਟ ਕਰ ਲਿਓ, ਜੇ ਕਿਤੇ ਵੀ ਆਪ ਜੀ ਨੂੰ ਕੋਈ ਚੀਜ਼ ਸਮਝ ਨਾ ਲੱਗੇ ਤਾਂ ਆਪ ਜੀ ਤਾਬਿਆਂ ਵੱਲ ਜਿਹੜਾ ਹੈ ਉਹ ਦੇਖ ਸਕਦੇ, ਉੱਥੋਂ ਆਪ ਜੀ ਨੂੰ ਇਸ਼ਾਰਾ ਮਾਤਰ ਸਮਝਾਇਆ ਜਾ ਸਕਦਾ ਹੈ। ਆਪ ਜੀ ਨੇ ਹੁਣ ਜੋ ਪਹਿਲੀ ਲਾਮ ਦਾ ਪਾਠ ਹੈ ਉਹ ਸਰਵਣ ਕਰਨਾ ਹੈ। ਬੇਨਤੀ ਹੈ ਸੁਭਾਗ ਜੋੜੀ ਨੂੰ ਕਿ ਉਹ ਨਮਸਕਾਰ ਕਰਕੇ ਸਤਿਗੁਰੂ ਜੀ ਦੇ ਸਨਮੁੱਖ ਖੜ੍ਹੇ ਹੋ ਜਾਣ ਤਾਂ ਜੋ ਪਹਿਲੀ ਲਾਮ ਦਾ ਪਾਠ ਆਪਾਂ ਪ੍ਰਾਰੰਭ ਕਰੀਏ ਜੀ। ਸਤਨਾਮ

ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ, ਅਨ ਦਿਨ ਹਰ ਲਿਵਲਾਈ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵੱਜੀ ਵਧਾਈ।

0: ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮਾਰ

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੋ ਨਿਧਿਆਵੈ ਧਾਈ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਿਆ ਰਿਆਇਤ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ

ਸੁਪੁੱਤਰੀ ਹਰ ਜਪਿੰਦਰ ਸਿੰਘ ਸੰਘਾ, ਬੀਬੀ ਸਰਬਜੀਤ ਕੌਰ, ਬੇਟਾ ਮਨਕੀਰਤ ਸਿੰਘ ਮੰਡੇਰ, ਸਪੁੱਤਰ ਸਰਦਾਰ ਸਰਦੂਲ ਸਿੰਘ ਮੰਡੇਰ, ਬੀਬੀ ਮਨਦੀਪ ਕੌਰ ਮੰਡੇਰ, ਸਤਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ, ਸੁਭਾਗ ਜੋੜੀ ਦਾ ਆਨੰਦ ਕਾਰਜ ਆਪ ਜੀ ਦੇ ਅਸਥਾਨਾਂ 'ਤੇ ਆਪ ਜੀ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਸੰਪੂਰਨ ਹੋਇਆ ਹੈ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਕਿਰਪਾ ਕਰਨੀ ਸੁਭਾਗ ਜੋੜੀ ਨੂੰ ਗ੍ਰਹਿਸਥ ਜੀਵਨ ਦੇ ਸੁੱਖ ਬਖਸ਼ਣੇ, ਪਰਿਵਾਰਾਂ ਦਾ ਆਪਸੀ ਸੁਮੇਲ ਬਖਸ਼ਣਾ, ਪ੍ਰੇਮ ਇਤਫਾਕ ਬਣਾਉਣਾ। ਪਾਤਸ਼ਾਹ ਦੀ ਉਹ ਚਾਰ ਲਾਵਾਂ ਦੇ ਪਾਠ ਹੋਏ, ਗੁਰਬਾਣੀ ਕੀਰਤਨ ਹੋਏ, 6 ਪੌੜੀਆਂ, ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਕਿਰਪਾਲਤਾ ਕਰਨੀ। ਸਤਿਗੁਰੂ ਜੀ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਇਸ਼ਨਾਨ ਬਖਸ਼ਣਾ ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਪਰਿਵਾਰਾਂ ਵੱਲੋਂ ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕੱਜ ਲੈਣੇ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ। ਸਤਿਗੁਰੂ ਜੀ ਆਪ ਜੀ ਕਾਰਜਾਂ ਦੀ ਸੰਪੂਰਨਤਾ ਕਰੋ, ਸੁੱਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਬੋਲੇ ਸੋਨਿਹਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਿਰ ਕਰ ਬੈਸੋ ਹੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ੁਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਚੱਟੀਐ ਤੁਦ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਗੁਰ ਆਪਣੇ ਉੱਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਗੁਰ ਆਪਣੇ ਉੱਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ

ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ।

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਸੁਭਾਇਮਾਨ ਸੁਭਾਗ ਜੋੜੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਸਥਾਨਾਂ 'ਤੇ ਬੈਠੇ ਸਮੂਹ ਪਰਿਵਾਰ ਦਾਤਾਰ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਵੱਲੋਂ ਆਪ ਦੋਨਾਂ ਪਰਿਵਾਰਾਂ ਨੂੰ ਬੇਅੰਤ ਵਧਾਈਆਂ ਹੋਣ। ਸਤਿਗੁਰੂ ਸਾਹਿਬ ਜੀ ਨੇ ਆਨੰਦ ਕਾਰਜ ਦੀ ਆਪ ਵਿੱਚ ਵਰਤ ਕੇ ਸੰਪੂਰਨਤਾ ਕਰਾਈ ਔਰ ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਵੀ ਹੈ। ਉਸ ਸੰਬੰਧ ਵਿੱਚ ਵੀ ਆਪ ਸਮੂਹ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਅੱਜ ਦੇ ਦਿਨ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਅਚਲ ਬਟਾਲੇ ਦੀ ਧਰਤੀ 'ਤੇ ਮਾਤਾ ਸੁਲੱਖਣੀ ਜੀ ਦੇ ਨਾਲ ਸੰਪੂਰਨ ਹੋਇਆ ਸੀ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ। ਬੀਬੀ ਛੀਨਾ ਕੌਰ ਸੰਘਾ ਅਤੇ ਮਨਕੀਰਤ ਸਿੰਘ ਜੀ ਮੰਡੇਰ ਤਿਨ੍ਹਾਂ ਦਾ ਆਨੰਦ ਕਾਰਜ ਸਤਿਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਸੰਪੂਰਨ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਪਰਿਵਾਰ ਨੇ ਲਾਵਾਂ ਦਾ ਜਿਹੜਾ ਹੈ ਉਹ ਸਮੁੱਚਾ ਨਿਯਮ ਨੇਮ ਨਿਭਾਇਆ ਹੈ, ਵਧਾਈ ਦੇ ਪਾਤਰ ਹਨ। ਸਤਿਗੁਰੂ ਸਾਹਿਬ ਜੀ ਦੇ ਦਰ ਤੋਂ ਕੁਝ ਨਿਯਮ ਨੇ ਜੋ ਆਪ ਜੀ ਨੂੰ ਸਮਝਣੇ ਹੋਣਗੇ। ਆਪ ਜੀ ਦਾ ਆਨੰਦ ਕਾਰਜ ਸਤਿਗੁਰੂ ਜੀ ਦੀ ਦੇਖ ਰੇਖ ਵਿੱਚ ਮਹਾਰਾਜ ਜੀ ਦੇ ਹੁਕਮ ਨਾਲ ਹੋਇਆ ਔਰ ਮਹਾਰਾਜ ਜੀ ਇਸ ਆਨੰਦ ਕਾਰਜ ਦੇ ਵਿੱਚ ਇਸ ਜੋ ਤੁਹਾਨੂੰ ਅੱਜ ਨਵਾਂ ਰਿਸ਼ਤਾ ਪ੍ਰਾਪਤ ਹੋਇਆ ਹੈ ਪਤੀ ਅਤੇ ਪਤਨੀ ਦਾ, ਜਿਹੜਾ ਧਰਮ ਤੁਹਾਨੂੰ ਪ੍ਰਾਪਤ ਹੋਇਆ ਹੈ ਉਹ ਹੈ ਗ੍ਰਹਿਸਥ ਧਰਮ। ਭਾਈ ਗੁਰਦਾਸ ਸਾਹਿਬ ਨੇ ਕਿਹਾ ਕਿ ਸਭ ਤੋਂ ਉੱਤਮ ਧਰਮਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਜਿਹੜਾ ਹੈ ਉਹ ਗ੍ਰਹਿਸਥ ਧਰਮ ਹੈ ਅਤੇ ਇਸ ਧਰਮ ਵਿੱਚ ਸਤਿਗੁਰੂ ਜੀ ਨੇ ਤੁਹਾਡੀ ਸ਼ਮੂਲੀਅਤ ਕਰਵਾਈ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਗਿਆ ਤੋਂ ਬਗੈਰ ਕੋਈ ਜੀਵਨ ਦਾ ਕਾਰਜ ਨਹੀਂ ਕਰਨਾ। ਸਤਿਗੁਰੂ ਸਾਹਿਬ ਜੀ ਨੂੰ ਹਰ ਦੁੱਖ ਵੇਲੇ ਹਰ ਸੁੱਖ ਵੇਲੇ ਮਹਾਰਾਜ ਜੀ ਦੇ ਚਰਨਾਂ ਵਿੱਚ ਭਰੋਸਾ ਅਤੇ ਵਿਸ਼ਵਾਸ ਰੱਖਣਾ ਹੈ। ਕਿਸੇ ਕਾਰਜ ਦੀ ਸੰਪੂਰਨਤਾ ਅਤੇ ਆਰੰਭਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਤੋਂ ਬਗੈਰ ਨਹੀਂ ਕਰਨੀ। ਮਹਾਰਾਜ ਜੀ ਦਾ ਇਹ ਹੁਕਮ ਹੈ ਕਿ ਜਦੋਂ ਸੁਭਾਗ ਜੋੜੀ ਨਿਤਨੇਮ ਦੇ ਵਿੱਚ ਪ੍ਰਪੱਕ ਹੋ ਜਾਏ, ਕਿਉਂਕਿ ਆਪ ਹੁਣ ਪਤੀ ਅਤੇ ਪਤਨੀ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਦੇ ਦਰ 'ਤੇ ਪ੍ਰਵਾਨ ਹੋਏ ਹੋ, ਆਪ ਜੀ ਨੂੰ ਲਾਜ਼ਮੀ ਹੈ ਕਿ ਆਪ ਜੀ ਨੇ ਨਿਤਨੇਮ ਗੁਰਬਾਣੀ ਦਾ ਅਭਿਆਸ ਜ਼ਰੂਰ ਕਰਨਾ ਹੈ। ਜਦੋਂ ਨਿਤਨੇਮ ਦੇ ਵਿੱਚ ਪ੍ਰਪੱਕ ਹੋ ਜਾਓ ਫਿਰ ਖੰਡੇ ਬਾਟੇ ਦੀ ਪੌਲ ਜਿਹੜੀ ਹੈ ਉਹ ਸਤਿਗੁਰੂ ਸਾਹਿਬ ਜੀ ਤੋਂ ਅਰਦਾਸ ਕਰਕੇ ਪ੍ਰਾਪਤ ਕਰਨੀ ਹੈ। ਉਸ ਤੋਂ ਬਾਅਦ ਆਪ ਜੀ ਨੇ ਜਿਹੜੇ ਜੀਵਨ ਦੇ ਕਾਰਜ ਨਿਭਾਉਣੇ ਨੇ ਉਹ ਜੀਵਨ ਦੇ ਕਾਰਜਾਂ ਵਿੱਚ ਜਿਹੜੀਆਂ ਸਮਾਜਿਕ ਜ਼ਿੰਮੇਵਾਰੀਆਂ ਹਨ, ਜਿਹਦੇ ਵਿੱਚ ਪਰਿਵਾਰ ਵਿੱਚ ਆਪ ਜੀ ਨੇ ਮਾਤਾ ਪਿਤਾ ਦੀ ਆਗਿਆਕਾਰਤਾ, ਮਾਤਾ ਪਿਤਾ ਦਾ ਸਤਿਕਾਰ ਅਤੇ ਮਾਣ ਕਰਨਾ ਹੈ। ਦੋਵਾਂ ਜੀਆਂ ਨੇ ਸਹੁਰੇ ਪਰਿਵਾਰਾਂ ਦਾ ਆਦਰ ਅਤੇ ਮਾਣ ਜਿਹੜਾ ਹੈ ਉਹ ਆਪ ਜੀ ਨੇ ਰੱਖਣਾ ਹੈ ਅਤੇ ਅਗਲੀ ਵਿਚਾਰ ਆਪ ਜੀ ਦੇ ਸਨਮੁੱਖ ਕਿ ਆਪ ਜੀ ਨੇ ਦੋਨਾਂ ਜਾਣਿਆਂ ਦਾ ਵੀ ਇੱਕ ਦੂਸਰੇ ਦਾ ਅਦਬ ਸਤਿਕਾਰ ਰੱਖਣਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਅਧਿਆਤਮਿਕ ਵਿਚਾਰ ਜਿੱਥੇ ਆਖੀ ਉੱਥੇ ਸੰਸਾਰਿਕ ਵਿਚਾਰ ਵੀ ਸਮਝਾਈ ਕਿ ਧੰਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀ ਐ ਸੋਏ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਜੀਵ ਇਸਤਰੀ ਰੱਬ ਰੂਪ ਪਤੀ ਨੂੰ ਉਦਣ ਪ੍ਰਵਾਨ ਹੁੰਦੀ ਹੈ ਜਿੱਦਣ ਦੋਵਾਂ ਦੀ ਵਿਚਾਰਧਾਰਾ ਭਾਵ ਸਰੀਰ ਦੋ ਹੋਣ ਅਤੇ ਜੋਤ ਇੱਕ ਹੋ ਜਾਏ। ਇੱਥੋਂ ਤੱਕ ਆਤਮਾ ਅਤੇ ਪਰਮਾਤਮਾ ਦਾ ਸੁਮੇਲ। ਇੱਥੇ ਜਿਹੜਾ ਪਤੀ ਅਤੇ ਪਤਨੀ ਦੀ ਪ੍ਰਵਾਨਗੀ ਦਾ ਜ਼ਿਕਰ ਹੈ, ਇੱਥੇ ਸਰੀਰ ਦੋ ਹੋਣ, ਵਿਚਾਰਧਾਰਾ ਸੁਭਾਅ ਸੋਚ ਇੱਕ ਹੋਵੇ ਅਤੇ ਇਹ ਰਿਸ਼ਤਾ ਵਾਕਈ ਪ੍ਰਵਾਨ ਚੜ੍ਹ ਜਾਂਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਇੱਕ ਗੱਲ ਹੋਰ ਨੋਟ ਕਰਨੀ ਕਿ ਆਪ ਜੀ ਨੇ ਕਿਸੇ ਦੀ ਪ੍ਰਸੰਨਤਾ ਵਾਸਤੇ ਪਤੀ ਅਤੇ ਪਤਨੀ ਦੋਨਾਂ ਨੇ ਉਹ ਕਿਸੇ ਪ੍ਰਥਾਏ ਕੁਝ ਇਹੋ ਜਿਹੇ ਸ਼ਬਦ ਨਹੀਂ ਵਰਤਣੇ ਜਿਹਦੇ ਵਿੱਚ ਸਹੇਲੀਆਂ ਵਿੱਚ ਬੈਠੀ ਪਤਨੀ ਆਪਣੇ ਪਤੀ ਦੇ ਪ੍ਰਥਾਏ ਕੋਈ ਇਹੋ ਜਿਹਾ ਕਮੈਂਟ ਕਰੇ ਜਿਹਦੇ ਕਰਕੇ ਪਤੀ ਦੀ ਤੋਹੀਨ ਹੋਵੇ ਅਤੇ ਪਤੀ ਵੀ ਇਸ ਤਰ੍ਹਾਂ ਦਾ ਕਾਰਜ ਨਾ ਕਰੇ ਕਿ ਆਪਣੇ ਮਿੱਤਰਾਂ ਦੇ ਵਿੱਚ ਖਲੋ ਕੇ ਗੱਲ ਦਾ ਦਾਅਵਾ ਕਰੇ ਕਿ ਮੇਰੀ ਪਤਨੀ ਉੱਪਰ ਮੇਰਾ ਰੋਬ ਹੈ ਜਾਂ ਮੇਰੇ ਹੁਕਮ ਵਿੱਚ ਹੈ। ਇਸ ਤਰ੍ਹਾਂ ਦਾ ਕਾਰਜ ਨਹੀਂ ਕਰਨਾ। ਆਪ ਜੀ ਨੇ ਆਪਣੀ ਨਿੱਜ ਦੀ ਜਿਹੜੀ ਹੈ ਔਰ ਉਹ ਜ਼ਿੰਦਗੀ ਨੂੰ ਆਤਮ ਵਿਸ਼ਵਾਸ ਨਾਲ ਜਿਉਣਾ, ਇੱਕ ਦੂਸਰੇ ਦਾ ਸਤਿਕਾਰ ਕਰੋਗੇ ਤਾਂ ਤੁਹਾਡਾ ਸਤਿਕਾਰ ਜਿਹੜਾ ਹੈ ਉਹ ਲੋਕ ਕਰਨਗੇ। ਇਸ ਕਰਕੇ ਕੁਝ ਜ਼ਰੂਰੀ ਗੱਲਾਂ ਨੇ, ਇਹਨਾਂ ਨੂੰ ਆਪ ਜੀ ਨੇ ਜ਼ਰੂਰ ਨੋਟ ਕਰ ਲੈਣਾ। ਦੋ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤੇ ਮਹਾਰਾਜ ਨੇ, ਪਹਿਲਾ ਟੋਡੀ ਰਾਗ ਵਿੱਚ, ਦੂਸਰਾ ਸੂਹੀ ਰਾਗ ਵਿੱਚ। ਔਰ ਪਹਿਲਾ ਹੈ ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸਮਾਨ ਉਪਜੋ ਸਗਲੇ ਦੁੱਖ ਪਲਾਇਣ, ਅਤੇ ਦੂਸਰਾ ਹੈ ਗੁਰ ਆਪਣੇ ਉੱਪਰ ਬਲ ਜਾਈਏ। ਇਹਨਾਂ ਨੂੰ ਪ੍ਰਿੰਟ ਕਰਕੇ ਆਪਣੇ ਘਰਾਂ ਵਿੱਚ ਰੱਖ ਲਓ ਅਤੇ ਇਹਨੂੰ ਸਮਝਣਾ ਕਿ ਮਹਾਰਾਜ ਨੇ ਤੁਹਾਨੂੰ ਹੁਕਮ ਕੀ ਕੀਤਾ। ਇਸ ਕਰਕੇ ਇੱਕ ਗੱਲ ਦਾ ਨਿਯਮ ਹੋਰ, ਇੱਕ ਦੂਸਰੇ ਨਾਲ ਜਦੋਂ ਵੀ ਕੋਈ ਵੀ ਕਾਰਜ ਵਿੱਚ ਆਪ ਜੀ ਗੁੱਸੇ ਨਾਲ ਬੋਲੋ, ਇੱਕ ਜਾਣੇ ਨੂੰ ਸ਼ਾਂਤ ਰਹਿਣ ਦਾ ਜਿਹੜਾ ਹੈ ਉਹ ਨਿਯਮ ਆਉਣਾ ਚਾਹੀਦਾ ਹੈ। ਔਰ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਰ ਸੁੱਖ ਅਤੇ ਹਰ ਦੁੱਖ ਵੇਲੇ ਅਰਦਾਸ ਬੇਨਤੀ ਕਰਨੀ ਹੈ। ਆਓ ਹੁਣ ਅਗਲਾ ਜਿਹੜਾ ਸਮਾਗਮ ਦਾ ਵੇਰਵਾ ਹੈ ਭਾਈ ਪ੍ਰਿਤਪਾਲ ਸਿੰਘ ਜੀ ਆਪ ਜੀ ਨੂੰ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸਿੰਘ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਧਰ ਜੀ ਹਰੇ ਕਟੇਕ ਤੂੰ ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ। ਜੈਸਾ ਸਤਿਗੁਰ ਸੁਨੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਨ ਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਦੇ ਮਾਂ ਵਾਕ ਅਨੁਸਾਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ, ਮੰਡੇਰ ਪਰਿਵਾਰ ਅਤੇ ਸੰਘਾ ਪਰਿਵਾਰ ਨੂੰ ਸਤਿਗੁਰਾਂ ਨੇ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਨੇ। ਸੇਵਕ ਪਰਿਵਾਰ, ਸਰਦਾਰ ਸਰਦੂਲ ਸਿੰਘ ਜੀ ਮੰਡੇਰ, ਬੀਬੀ ਮਨਦੀਪ ਕੌਰ ਜੀ ਮੰਡੇਰ, ਤਿਨ੍ਹਾਂ ਦਾ ਬੇਟਾ ਕਾਕਾ ਮਨਕੀਰਤ ਸਿੰਘ ਜੀ ਮੰਡੇਰ, ਦੂਸਰਾ ਸੇਵਕ ਪਰਿਵਾਰ ਸਰਦਾਰ ਹਰਜਪਿੰਦਰ ਸਿੰਘ ਜੀ ਸੰਘਾ, ਬੀਬੀ ਸਰਬਜੀਤ ਕੌਰ ਜੀ ਸੰਘਾ, ਤਿਨ੍ਹਾਂ ਦੇ ਬੇਟੀ ਬੱਚੀ ਸ਼ੀਨਾ ਕੌਰ ਸੰਘਾ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ, ਕਾਕਾ ਮਨਕੀਰਤ ਸਿੰਘ ਮੰਡੇਰ ਅਤੇ ਬੱਚੀ ਸ਼ੀਨਾ ਕੌਰ ਸੰਘਾ ਦੇ ਆਨੰਦ ਕਾਰਜ ਦੀ ਮਰਿਆਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਰਹਿਮਤ ਸਦਕਾ ਸੰਪੂਰਨ ਹੋਈ ਹੈ। ਸੋ ਦਾਸ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ, ਸਮੁੱਚੇ ਸਟਾਫ ਵੱਲੋਂ ਦੋਵਾਂ ਪਰਿਵਾਰਾਂ ਨੂੰ, ਮੰਡੇਰ ਪਰਿਵਾਰ ਅਤੇ ਸੰਘਾ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਸੱਚੇ ਪਾਤਸ਼ਾਹ ਇਸ ਜੋੜੀ ਦੇ ਸੀਸ 'ਤੇ ਆਪਣਾ ਮੇਰਾ ਪ੍ਰਯਤ ਰੱਖਣ, ਗੁਰਸਿੱਖੀ ਜੀਵਨ, ਗੁਰੂ ਘਰ ਦੀ ਸੇਵਾ ਦੇਸ਼ਾਂ ਵਿਦੇਸ਼ਾਂ ਵਿੱਚ, ਸੱਚੇ ਪਾਤਸ਼ਾਹ ਜੀ ਆਪਣੇ ਬੱਚਿਆਂ ਦੇ ਸਿਰ 'ਤੇ ਮੇਰ ਪ੍ਰਯਤ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਮੈਂ ਮੰਡੇਰ ਪਰਿਵਾਰ ਵੱਲੋਂ ਅਤੇ ਸੰਘਾ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਏ। ਸਾਰੀਆਂ ਸੰਗਤਾਂ ਦਾ ਦੋਵਾਂ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਮੈਂ ਬੇਨਤੀ ਕਰਾਂ, ਉਸ ਤੋਂ ਪਹਿਲਾਂ ਸਰਦਾਰ ਬਲਦੀਪ ਸਿੰਘ ਜੀ ਸੰਧੂ ਜੋ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨਗੇ। ਇਹਨਾਂ ਤੋਂ ਬਾਅਦ ਸਰਦਾਰ ਮਨਜੀਤ ਸਿੰਘ ਜੀ ਗਿੱਲ ਜੋ ਕਿ ਮੈਰਿਜ ਸੈਲੀਬ੍ਰੇਟ ਨੇ, ਉਹ ਵੀ 2 ਮਿੰਟ ਵਾਸਤੇ ਸੰਗਤਾਂ ਦਾ ਧੰਨਵਾਦ ਕਰਨਗੇ। ਉਸ ਤੋਂ ਬਾਅਦ ਬੱਚੇ ਬੱਚੀ ਦੇ ਮਾਤਾ ਪਿਤਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੋ ਸ਼ਗਨ ਦੀ ਜਿਹੜੀ ਰਸਮ ਹੈ ਉਹ ਨਿਭਾਉਣ ਦੀ ਕਿਰਪਾਲਤਾ ਕਰਨਗੇ ਜੀ। ਆਓ ਬੇਨਤੀ ਕਰਾਂ ਸਰਦਾਰ ਬਲਦੇਵ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਅੱਜ ਦੇ ਸ਼ੁਭ ਅਵਸਰ 'ਤੇ ਹਾਜ਼ਰ ਸਾਡੇ ਅਜੀਜ਼ ਮਹਿਮਾਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸੰਘਾ ਪਰਿਵਾਰ ਅਤੇ ਮੰਡੇਰ ਪਰਿਵਾਰ ਨੂੰ ਮਾਨਕੀਰਤ ਅਤੇ ਸ਼ੀਨਾ ਦੇ ਆਨੰਦ ਕਾਰਜ ਦੀ ਵਧਾਈ ਦਿੰਦਾ ਹਾਂ। ਸੰਘਾ ਸਾਹਿਬ ਅਤੇ ਸਾਡੀ ਭੈਣ ਸਰਬਜੀਤ ਕੌਰ ਨੇ ਸ਼ੀਨਾ ਦੀ ਪਰਵਰਿਸ਼ ਬੜੇ ਸੱਜੇ ਢੰਗ ਨਾਲ ਕੀਤੀ ਹੈ। ਇਹਨਾਂ ਦੇ ਦੋਵੇਂ ਬੱਚੇ ਜਿੱਥੇ ਪਰਿਵਾਰਕ ਕਦਰਾਂ ਕੀਮਤਾਂ ਨਾਲ ਲਬਰੇਜ਼ ਹਨ, ਨਾਲ ਹੀ ਰਿਸ਼ਤਿਆਂ ਨੂੰ ਸਮਝਣ ਦੀ ਅਤੇ ਨਿਭਾਉਣ ਦੀ ਕੁਆਲਿਟੀ ਵੀ ਬਖੂਬੀ ਜਾਣਦੇ ਹਨ। ਜਦੋਂ ਤੋਂ ਸੰਘਾ ਪਰਿਵਾਰ ਅਤੇ ਮੰਡੇਰ ਪਰਿਵਾਰ ਦਾ ਰਿਸ਼ਤਾ ਜੁੜਿਆ ਹੈ, ਮੈਨੂੰ ਮੰਡੇਰ ਪਰਿਵਾਰ ਨੂੰ ਵੀ ਜਾਣਨ ਦਾ ਮੌਕਾ ਮਿਲਿਆ ਹੈ। ਭਾਅ ਜੀ ਸਰਦੂਲ ਸਿੰਘ ਮੰਡੇਰ ਅਤੇ ਭੈਣ ਜੀ ਮਨਦੀਪ ਕੌਰ ਮੰਡੇਰ ਦੋਵੇਂ ਹੀ ਬੜੇ ਸ਼ਾਂਤ ਸੁਭਾਅ ਅਤੇ ਠਹਿਰੀ ਹੋਈ ਸ਼ਖਸੀਅਤ ਦੇ ਮਾਲਕ ਹਨ। ਇਹਨਾਂ ਨੂੰ ਜਦੋਂ ਵੀ ਮਿਲਣ ਦਾ ਮੌਕਾ ਮਿਲਿਆ, ਇਹਨਾਂ ਨੇ ਹਰ ਵਾਰ ਦਿਲ 'ਤੇ ਨਵੀਂ ਛਾਪ ਛੱਡੀ ਹੈ। ਇਹਨਾਂ ਦੀ ਸੋਚ ਅਤੇ ਸੁਭਾਅ ਦਾ ਅਸਰ ਮਨਕੀਰਤ ਦੀ ਪਰਸਨੈਲਿਟੀ ਵਿੱਚ ਪ੍ਰਤੱਖ ਤੌਰ 'ਤੇ ਨਜ਼ਰ ਆਉਂਦਾ ਹੈ। ਆਓ ਆਪਾਂ ਸਾਰੇ ਰਲ ਕੇ ਸ਼ੀਨਾ ਅਤੇ ਮਨਕੀਰਤ ਨੂੰ ਨਵੀਂ ਜ਼ਿੰਦਗੀ ਦਾ ਆਗਾਜ਼ ਕਰਨ ਲਈ ਸ਼ੁਭਕਾਮਨਾਵਾਂ ਦੇਈਏ ਅਤੇ ਨਾਲ ਹੀ ਇਹ ਵੀ ਦੁਆ ਕਰੀਏ ਕਿ ਇਹਨਾਂ ਦੋਨਾਂ ਪਰਿਵਾਰਾਂ ਦਾ ਆਪਸੀ ਪਿਆਰ, ਇੱਜ਼ਤ, ਮਾਣ ਸਨਮਾਨ ਹਮੇਸ਼ਾ ਕਾਇਮ ਰਹੇ ਅਤੇ ਆਪਸੀ ਪਿਆਰ ਇਹਨਾਂ ਦਾ ਇਸ ਤਰ੍ਹਾਂ ਹੀ ਬਣਿਆ ਰਹੇ। ਇਟ ਇਜ਼ ਮਾਈ ਪ੍ਰੋਫਾਊਂਡ ਪ੍ਰਿਵਿਲੇਜ ਟੂ ਵੈਲਕਮ ਐਂਡ ਥੈਂਕ ਆਲ ਆਫ ਅਵਰ ਡਿਸਟਿੰਗੁਇਸ਼ਡ ਗੈਸਟ ਹੂ ਹੈਵ ਟਰੈਵਲਡ ਫਰੋਮ ਦੀ ਅਦਰ ਸਾਈਡ ਆਫ ਦਾ ਗਲੋਬ, ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਕੈਨੇਡਾ ਐਂਡ ਇੰਡੀਆ ਐਂਡ ਵਿਦ ਇਨ ਆਸਟ੍ਰੇਲੀਆ ਫਰੋਮ ਐਡੀਲੇਡ, ਬ੍ਰਿਸਬੇਨ, ਮੈਲਬਰਨ ਐਂਡ ਪਰਥ ਟੂ ਅਟੈਂਡ ਸ਼ੀਨਾ ਐਂਡ ਮਨਕੀਰਤਸ ਵੈਡਿੰਗ ਸੈਲੀਬ੍ਰੇਸ਼ਨਸ। ਯੂਰ ਗ੍ਰੇਸ਼ੀਅਸ ਪ੍ਰੈਜੈਂਸ ਐਂਡ ਹਾਰਟਫੈਲਟ ਵਿਸ਼ਿਸ ਹੈਵ ਮੇਡ ਦਿਸ ਆਸਪੀਸ਼ੀਅਸ ਓਕੇਜ਼ਨ ਏ ਵੈਰੀ ਸਪੈਸ਼ਲ ਵਨ ਫਾਰ ਦਾ ਨਿਊਲੀ ਵੈਡਸ। ਮੇ ਵਾਹਿਗੁਰੂ ਜੀ ਬਲੈਸ ਸ਼ੀਨਾ ਐਂਡ ਮਨਕੀਰਤ ਆਨੰਦ ਕਾਰਡ ਵਿਦ ਐਂਡਲੈਸ ਲਵ, ਡੀਪ ਕੰਪੈਨੀਅਨਸ਼ਿਪ ਐਂਡ ਲਾਈਫ ਲੋਂਗ ਹੈਪੀਨੈਸ ਐਸ ਦੇ ਸਟਾਰਟ ਦਿਸ ਸੀਕ੍ਰੇਟ ਜਰਨੀ ਟੁਗੈਦਰ ਟੂਡੇ। ਟੂ ਸ਼ੀਨਾ ਐਂਡ ਮਨਕੀਰਤ, ਮੈਰਿਜ ਇਜ਼ ਐਨ ਇੰਸਟੀਟਿਊਸ਼ਨ ਬੇਸਡ ਔਨ ਟਰੱਸਟ, ਮਿਊਚੁਅਲ ਅੰਡਰਸਟੈਂਡਿੰਗ ਐਂਡ ਰਿਸਪੈਕਟ ਫਾਰ ਈਚ ਅਦਰ। ਅਬਵ ਆਲ, ਇਟਸ ਆਲ ਅਬਾਊਟ ਐਮਬਰੇਸਿੰਗ ਡਿਫਰੈਂਟ ਵਿਊ ਪੁਆਇੰਟਸ ਐਂਡ ਐਡਜਸਟਿੰਗ ਯੂਅਰ ਰਿਐਕਸ਼ਨਸ ਐਂਡ ਰਿਸਪੋਂਸਿਸ ਅਕੋਰਡਿੰਗਲੀ। ਫਿਊ ਮਿਨਟਸ ਅਗੋ ਯੂ ਕੰਪਲੀਟਡ 4 ਲਾਵਾਂਸ ਟੂ ਸੋਲਮਨਾਈਜ਼ ਯੂਅਰ ਵੈਡਿੰਗ। ਦ ਜਿਸਟ ਆਫ ਦੀਸ ਲਾਵਾਂਸ ਲਾਈਜ਼ ਇਨ ਦੀ ਰਿਸਪੋਂਸਿਬਿਲਿਟੀਜ਼ ਐਂਡ ਐਕਸਪੈਕਟੇਸ਼ਨਸ ਆਫ ਮੈਰਿਡ ਲਾਈਫ ਫਰੋਮ ਈਚ ਅਦਰ। ਲੈਟ ਮੀ ਰਿਮਾਈਂਡ ਯੂ, ਇਟਸ ਨੋਟ ਜਸਟ ਏ ਕਸਟਮ ਔਰ ਰਿਚੁਅਲ ਦੈਟ ਐਵਰੀ ਵਨ who follows the Sikh faith has to fulfill. It's way more than that. You must live and embrace the values of these 4 lamas to maintain and preserve the sanctity of this blissful union. You both have been raised in an incredible family environment. You have inherited strong values from your parents, which makes you a perfect fit for each other, ready for the ups and downs of the journey ahead. Always remember to look to them whenever you're in doubt or need some guidance and support. And with that, no more lecture from me. On behalf of Sangha family and Mandir family, I extend a special thanks to all the friends who have been working tirelessly behind the scenes to make Sheena and Mankirat's wedding celebration so memorable. This truly demonstrates what a friendship is all about. I would also like to thank Australian Sikh Association for providing a logistical support for this event, and also to Ragi Jatha for their melodious kirtan. Last but not the least, thank you all for your attention. Vaheguru Ji Ka Khalsa, Vaheguru Ji Ki Fateh.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਬਲਦੀਪ ਸਿੰਘ ਜੀ ਸੰਧੂ ਇਹਨਾਂ ਦਾ। ਹੁਣ ਮੈਂ ਬੇਨਤੀ ਕਰਾਂ ਸਰਦਾਰ ਮਨਜੀਤ ਸਿੰਘ ਜੀ ਗਿੱਲ, ਜੋ ਕਿ ਮੈਰਿਜ ਸੈਲੀਬ੍ਰੇਟ ਨੇ, ਉਹ 2 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਬਚਨਾਂ 'ਚ ਸਾਂਝ ਪਾਉਣਗੇ। ਉਸ ਤੋਂ ਬਾਅਦ ਬੱਚੇ ਬੱਚੇ ਜਿਹਦੇ ਮਾਤਾ ਪਿਤਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੋ ਸ਼ਗਨ ਦੀ ਜਿਹੜੀ ਰਸਮ ਹੈ ਨਿਭਾਉਣ ਦੀ ਕਿਰਪਾਲਤਾ ਕਰਨਗੇ। ਬਾਕੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਰਿਵਾਰ ਵੱਲੋਂ ਲੰਗਰ ਹਾਲ ਦੇ ਵਿੱਚ ਜੋ ਪ੍ਰਸ਼ਾਦੇ ਪਾਣੀ ਦਾ ਪ੍ਰੋਗਰਾਮ ਕੀਤਾ ਗਿਆ, ਨਾਲ ਦੀ ਨਾਲ ਆਪਾਂ ਪ੍ਰਸ਼ਾਦਾ ਵੀ ਛਕਣਾ ਹੈ, ਨਾਲ ਹੀ ਬਾਕੀ ਦੀ ਜੋ ਰਸਮ ਹੈ ਉੱਥੇ ਜਾ ਕੇ ਨਿਭਾਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸ ਭਾਈ ਸਾਹਿਬ ਹੈਸ ਇੰਟਰੋਡਿਊਸ ਮੀ, ਆਈ ਐਮ ਦ ਮੈਰਿਜ ਸੈਲੀਬ੍ਰੈਂਟ ਫੋਰ ਟੂਡੇਸ ਆਨੰਦ ਕਾਰਜ of Mankirat Singh Mandir, son of Sardul Singh and Mandeep Kaur, with Sheena Kaur Sangha, daughter of Har Japinder Singh Sangha and Sarbjit Kaur Sangha. The Anand Karaj, that's a Sikh wedding ceremony, has been conducted in accordance with Sikh Maryada in the presence of the Sri Guru Granth Sahib Ji and the Sangat. The laws of the Commonwealth of Australia recognize that each community has got its own ceremonies for various occasions and marriage is one of them. Pursuant to the laws of Australia and pursuant to the powers given to me under those laws, I can declare that Mankirat and Sheena are duly married. I would like to take this opportunity to congratulate Mankirat and Sheena and to their respective parents, Sardul Singh, Mandeep Kaur, Harjapinder Singh Sangha, Sarbjit Kaur Sangha. It remains for us now to sign the various certificates, and we will do that in the room at the back there where Sheena was waiting. I would like to request the two witnesses, Ramanjot Singh, can I have a show of hand? And Amreen Kaur Sangha, can you please, both of you, stay close to Mankirat and Sheena? And after the parents have given their blessings to the couple in the Darbar Sahib, we will then adjourn to the room at the back there to sign the various certificates. Vaheguru Ji Ka Khalsa, Vaheguru Ji Ki Fateh.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਵਾਰ ਫਿਰ ਤੋਂ ਮੰਡੇਰ ਪਰਿਵਾਰ ਅਤੇ ਸੰਘਾ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ

ਸਭ ਸੁਰਤੇ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਦ ਵਿਣ ਸਿੱਧੀ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀਂ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਇ, ਨਾ ਕੋ ਹੋਆ ਨਾ ਕੋ ਹੋਇ। ਜੇ ਵੜਿਆ ਤੇ ਵੜ ਤੇਰੀ ਦਾਤ, ਜਿਨ ਦਿਨ

ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾ ਸੁਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾਮ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਏ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਿਸੰਗਤ, ਜਿਤ ਹਰ ਰਸ ਪਾਇਆ,

ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਤ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਏ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ।

ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪੈ ਜਪਹਿ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ੍ਰ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਹੀ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ

ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਮ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦ ਆਪ ਵੀ ਛੋੜਿਆ ਆਪ ਮਿਲਾਇਆ। ਤੂੰ ਦਰੀਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਹੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤੈਨੂੰ ਬਿਅਲੇ। ਮਨ ਏਕ ਨ ਚਿਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੁਣ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿੰਤੂ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਕ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।

ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ। ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨਹਾਰੇ।

ਕਾਲ ਪਾਏ ਸ਼ਿਵ ਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ।

ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾ ਕੋ ਕਰਪਾ ਹਨਿ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕਉ ਕਹਿਤ ਸਦਾ ਸੇਵਾ, ਨਿਰੰਕਾਰ ਕਾ ਚੀਨਤ ਨਹਿ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੁਵੇ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੱਠਾ। ਸਿਗਰੀ ਸ੍ਰਿਸ਼ਟ ਦਿਖਾਏ

ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ। ਜੇ ਅਸ ਤੁਜ ਤਬ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ। ਪੁਰਖ ਜਵਨ ਪਗ ਪਰੇ ਤੇ ਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈਂ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰਿ ਹੋ। ਰਿੱਧ ਸਿੱਧ ਕਰਮੁ ਸਭ ਹੋਈ, ਦੁਸ਼ਟ ਸ਼ਾਹ ਸ਼ਵ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੀ ਉਬਾਰਾ।

ਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ, ਕਰਦਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੁ ਪਾਵੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰਸਾਂਤ ਸੁਖ ਮਨਿਆਇ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋਂ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਰ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ।

ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿ

ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਇਆ ਮਿਹਰਾਮਤ ਹੋਈ ਸਤ

ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉੱਧਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਉਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੀ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋਂ ਇਹ ਵਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾ

अपना जाना।

ਸਿੱਖ ਸਬੈ ਕਰਤਾਰ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੁੰਦੇ ਸਾਹੁ।

ਭਸਮ ਕਰੈ ਲਸਕਰ ਕੋਟ ਲਾਖੈ ਨਿੱਕੀ ਕੀਰੀ ਮਹਿ ਕਲ ਰੱਖੈ।

ਜਪ ਨਾਨਕ ਪ੍ਰਭ ਅਲਖ ਵਿਡਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ, ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ 15 ਨੰਬਰ ਅਸ਼ਟਪਦੀ ਦਾ ਇਹ 5 ਨੰਬਰ ਪਦਾ ਹੈ। ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 285 ਤੋਂ ਆਰੰਭ ਕਰਕੇ 286 ਅੰਗ ਪਰ ਇਹਨੂੰ ਸੰਪੂਰਨ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਵਿਚਾਰ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਬਖਸ਼ਿਸ਼ ਕੀਤੇ ਨੇ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਸਤਿਗੁਰੂ ਦੀ ਕਿਰਪਾਲਤਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰ ਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਜਿਹੜਾ ਪਾਵਨ ਸ਼ਬਦ ਸਾਡੇ ਸਨਮੁੱਖ ਰੱਖਿਆ, ਇਸ ਦੀ ਵਿਚਾਰ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਮਾਤਾ ਸੁਲੱਖਣੀ ਜੀ ਦੇ ਨਾਲ ਬਟਾਲੇ ਦੀ ਧਰਤੀ 'ਤੇ, ਜਿਹਨੂੰ ਅਚੱਲ ਬਟਾਲਾ ਕਿਹਾ ਜਾਂਦਾ ਸੀ, ਉਸ ਪਾਵਨ ਧਰਤੀ ਦੇ ਉੱਪਰ ਅੱਜ ਦੇ ਦਿਨ ਹੋਇਆ। ਇਤਿਹਾਸਿਕ ਵਿਚਾਰ ਨੂੰ ਵੀ ਆਪ ਜੀ ਦੇ ਸਨਮੁੱਖ ਰੱਖਣ ਦਾ ਯਤਨ ਕਰਾਂਗੇ, ਔਰ ਨਾਲ ਜਿਹੜਾ ਅੱਜ ਦਾ ਸਤਿਗੁਰੂ ਸਾਹਿਬ ਜੀ ਨੇ ਜੋ ਸ਼ਬਦ ਸਾਡੇ ਸਨਮੁੱਖ ਬਖਸ਼ਿਸ਼ ਕੀਤਾ, ਇਸ ਦੀ ਵਿਚਾਰ ਵੀ ਆਪਾਂ ਅੱਜ ਆਪ ਜੀ ਦੇ ਸਨਮੁੱਖ ਰੱਖਣੀ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਆਓ ਆਰੰਭਤਾ ਹੈ। ਨੀਕੀ ਕੀਰੀ ਮਹਿ ਕੱਲ ਰੱਖੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਆ ਕਿ ਅਕਾਲ ਪੁਰਖ ਦੀ ਇਹ ਕੁਦਰਤੀ ਜੋ ਬਣਤਰ ਹੈ, ਇਹ ਸਾਰਾ ਵਰਤਾਰਾ ਹੈ। ਮਹਾਰਾਜ ਜੀ ਕਹਿੰਦੇ ਵੀ ਨਿੱਕੀ ਕੀੜੀ ਮੈਂ ਕੱਲ ਰੱਖੈ। ਉਹਨੇ ਆਪਣੀ ਕਲਾ ਨੂੰ ਇੱਕ ਨਿੱਕੀ ਜਿਹੀ ਕੀੜੀ ਦੇ ਅੰਦਰ ਵੀ ਟਿਕਾ ਕੇ ਰੱਖਿਆ, ਉਹਦੀ ਸਮਰੱਥਾ ਹੈ, ਉਹਦੇ ਵਿੱਚ ਵੀ ਉਹਨੇ ਆਪਣੀ ਸੰਪੂਰਨਤਾ ਰੱਖੀ ਹੈ, ਉਹਦੇ ਅੰਦਰ ਵੀ

ਆਪਣਾ ਆਪਾ ਉਹਨੇ ਟਿਕਾ ਕੇ ਰੱਖਿਆ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹਦੀ ਮਰਜ਼ੀ ਹੋਵੇ, ਭਸਮ ਕਰੈ ਲਸਕਰ ਕੋਟ ਲੱਖ ਹੈ, ਉਹਦੀ ਮਰਜ਼ੀ ਹੋਵੇ। ਇਸ ਜੀਵਨ ਵਿੱਚ ਭਸਮ ਕਰ ਦੇਵੇ ਲੱਖਾਂ ਕਰੋੜਾਂ ਲਸ਼ਕਰਾਂ ਦੇ ਮਾਲਕ ਤਾਕਤਾਂ ਰੱਖਣ ਵਾਲਿਆਂ, ਇਹ ਉਹਦਾ ਨਿਯਮ ਹੈ। ਉਹਦੀ ਮਰਜ਼ੀ ਹੋਵੇ ਕਿ ਜੀਵਨ ਵਿੱਚ ਉਹ ਆਪਣੀ ਤਾਕਤ ਨੂੰ ਟਿਕਾ ਕੇ ਨਿੱਕੀ ਜਿਹੀ ਕੀੜੀ ਵਿੱਚ ਵੀ ਸਥਾਪਿਤ ਕਰਦਾ, ਅਤੇ ਉਹਦੀ ਮਰਜ਼ੀ ਹੋਵੇ ਤਾਂ ਉਹ ਲੱਖਾਂ ਕਰੋੜਾਂ ਫੌਜਾਂ ਦੇ ਮਾਲਕਾਂ ਨੂੰ ਵੀ ਭਸਮ ਕਰਕੇ ਤਬਾਹ ਕਰਦੇ, ਖਤਮ ਕਰਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸਵਾਹ, ਭਾਵਿਕ ਨਿੱਕੇ ਦੇ ਕੀੜੇ ਨੂੰ ਪਾਤਸ਼ਾਹੀ ਥਾਪ ਕੇ ਦੇ ਦੇ ਅਤੇ ਲਸ਼ਕਰ ਵੱਡੇ ਵੱਡੇ ਤਾਕਤਾਂ ਰੱਖਣ ਵਾਲੇ ਲਸ਼ਕਰਾਂ ਨੂੰ ਤਬਾਹ ਕਰ ਦੇ, ਨਸ਼ਟ ਕਰ ਦੇ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਬਖਸ਼ਿਸ਼ ਕਰਕੇ ਸਮਝਾਉਂਦੇ ਕਿ ਦੁਨੀਆਂ ਦੇ ਵਿੱਚ ਉਹਦਾ ਨਿਯਮ ਚੱਲਦਾ ਹੈ ਕਿ ਲੰਕਾ ਸਾ ਕੋਟ ਸਮੁੰਦ ਸਿਖਾਈ ਅਤੇ ਹਰਾਵਣ ਘਰ ਖਬਰ ਨਾ ਪਾਈ, ਕਿਆ ਮੰਗੋ ਕਿ ਸਥਿਰ ਨਾ ਰਹਾਈ, ਦੇਖਿਓ ਨੈਣ ਜਗਤ ਚੱਲ ਜਾਈ। ਇੱਕ ਪਾਸੇ ਮਹਾਰਾਜ ਜੀ ਨੇ ਇਹ ਬਚਨ ਕਰਕੇ ਸਮਝਾਇਆ, ਸਤਿਗੁਰੂ ਜੀ ਕਹਿੰਦੇ ਇੱਕ ਲੱਖ ਪੂਤ ਸਵਾ ਲੱਖ ਨਾਤੀ ਅਤੇ ਹਰਾਵਣ ਘਰ ਦੀਆ ਨਾ ਬਾਤੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੋਂ ਤੱਕ ਵੀ ਇਸ ਗੱਲ ਦਾ ਨਿਰਣਾ ਕਰ ਦਿੱਤਾ ਸੀ। ਮਹਾਰਾਜ ਕਹਿਣ ਲੱਗੇ ਦੁਨੀਆਂ ਵਿੱਚ ਤਾਕਤ ਰੱਖਣ ਵਾਲੇ ਦੁਰਯੋਧਨ ਵਰਗੇ, ਮਹਾਰਾਜ ਕਹਿਣ ਲੱਗੇ ਇੰਨੀ ਤਾਕਤ ਸੀ ਉਹਨਾਂ ਦੇ ਕੋਲ, ਇੰਨਾ ਰਾਜ ਤਗੜਾ ਸੀ ਵੀ 48 ਕੋਹ ਦੀ ਦੂਰੀ ਤੱਕ ਛਤਰ ਜਿਹੜੇ ਸੀ ਉਹ ਝੂਲ ਜਾਂਦੇ ਸੀ ਜਦੋਂ ਉਹਨਾਂ ਨੇ ਬਾਹਰ ਨਿਕਲਣਾ ਹੁੰਦਾ ਸੀ। ਔਰ ਇਸ ਗੱਲ ਦਾ ਨਿਰਣਾ ਮਹਾਰਾਜ ਜੀ ਨੇ ਕੀਤਾ, ਪਰ ਸਤਿਗੁਰੂ ਕਹਿਣ ਲੱਗੇ ਬਾਰਹਿ ਜੋ ਦਿਨ ਛਤਰ ਚਲੈ ਥਾ ਦੇਹੀ ਗਿਰਜਨ ਖਾਹੀ। ਕਹਿਣ ਲੱਗੇ ਅਖੀਰ 'ਤੇ ਦੇਹਾਂ ਗਿਰਜਾਂ ਦੇ ਹਵਾਲੇ ਹੋਈਆਂ, ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਨਸ਼ਟ ਹੋ ਗਏ। ਮਹਾਰਾਜ ਕਹਿਣ ਲੱਗੇ ਇਸ ਕਰਕੇ ਕਿਆ ਮੰਗੋ ਕਿ ਸਥਿਰ ਨਾ ਰਹਾਈ, ਕੀ ਮੰਗਣਾ ਹੈ, ਕੁਛ ਵੀ ਸਥਿਰਤਾ ਨਹੀਂ ਹੈ। ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਕਿ ਨਿੱਕੀ ਕੀੜੀ ਮੈਂ ਕੱਲ੍ਹ ਰੱਖਿਆ, ਉਹਨੇ ਆਪਣੀ ਕਲਾ ਨੂੰ ਇੱਕ ਨਿੱਕੀ ਜਿਹੀ ਕੀੜੀ ਵਿੱਚ ਵੀ ਟਿਕਾ ਕੇ ਰੱਖਿਆ ਹੈ, ਉਹਦੇ ਵਿੱਚ ਵੀ ਓਨਾ ਹੀ ਹੈ ਜਿੰਨਾ ਇੱਕ ਹਾਥੀ ਵਿੱਚ ਮੌਜੂਦ ਹੈ। ਉਹਦੀ ਮਰਜ਼ੀ ਹੈ ਕਿ ਉਹ ਕੀੜੀ ਤੋਂ ਹਾਥੀ ਨੂੰ ਕਾਬੂ ਕਰਾ ਲਏ, ਉਹਦੀ ਮਰਜ਼ੀ ਹੈ ਹਾਥੀਆਂ ਵਰਗੇ ਕਈ ਜਾਨਵਰ ਤਬਾਹ ਕਰਾ ਦੇ, ਇਹ ਉਹਦੇ ਹੁਕਮ ਦੇ ਵਿੱਚ। ਪਿਛਲੇ ਦਿਨੀਂ ਵੀ ਆਪ ਜੀ ਦੇ ਸਨਮੁੱਖ ਵਿਚਾਰ ਦੱਸੀ ਸੀ ਕਿ ਸਮਾਂ ਨਿਰੰਕਾਰ ਨੇ ਜਿਹੜਾ ਹੈ ਉਹ ਪ੍ਰਗਟ ਕੀਤਾ, ਭਾਵੇਂ ਕੋਈ ਕਹਿੰਦਾ ਕਿ ਮਨੁੱਖ ਦੇ ਵੱਲੋਂ ਕੀਤਾ ਗਿਆ, ਇਨਸਾਨੀ ਦਿਮਾਗ ਦੀ ਔਰ ਇਹ ਸਮਰੱਥਾ ਸੀ। ਕਰੋਨਾ ਆਇਆ ਸਿਰਫ ਇੱਕ ਅਣ ਦਿਖਣ ਵਾਲਾ ਭਾਵ ਜਿਹਨੂੰ ਅਦ੍ਰਿਸ਼ਟ ਕਿਹਾ ਜਾਂਦਾ, ਅਦ੍ਰਿਸ਼ਟ ਇੱਕ ਕੀੜਾ ਸੀ ਛੋਟਾ ਜਿਹਾ, ਜਿਹਨੂੰ ਆਪਾਂ ਇੱਕ ਛੋਟਾ ਜਿਹਾ ਕੀਟਾਣੂ ਕਹਿ ਸਕਦੇ, ਇੱਕ ਛੋਟਾ ਜਿਹਾ ਬਰੀਕ ਹਿੱਸਾ ਜਿਹੜਾ ਦਿਸ ਵੀ ਨਹੀਂ ਰਿਹਾ ਅੱਖਾਂ ਦੇ ਨਾਲ, ਉਹਨੂੰ ਨਿਰੰਕਾਰ ਨੇ ਪਾਤਸ਼ਾਹੀ ਦਿੱਤੀ ਅਤੇ ਵੱਡੇ ਵੱਡੇ ਲਸ਼ਕਰ ਤਬਾਹ ਕਰਕੇ ਰੱਖ ਦਿੱਤੇ। ਆਪਣਿਆਂ ਦਾ ਆਪਣਿਆਂ ਪ੍ਰਥਾਏ ਪਿਆਰ ਅਤੇ ਲਾਲਸਾ ਪਤਾ ਲੱਗ ਗਈ, ਵੱਡੇ ਵੱਡੇ ਤਾਕਤਵਰ ਵਿਅਕਤੀ ਘਰਾਂ ਵਿੱਚ ਬਿਠਾ ਦਿੱਤੇ, ਵੱਡੀਆਂ ਵੱਡੀਆਂ ਸਮਰੱਥਾਵਾਂ ਰੱਖਣ ਵਾਲੇ ਵਿਅਕਤੀ ਬਿਲਕੁਲ ਖਾਲੀ ਕਰਕੇ ਰੱਖ ਦਿੱਤੇ। ਮਹਾਰਾਜ ਕਹਿਣਗੇ ਉਹਦਾ ਹੁਕਮ ਹੈ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਇਹ ਉਹਦਾ ਹੁਕਮ ਹੈ। ਭਸਮ ਕਰੈ ਲਸਕਰ ਕੋਟ ਲੱਖ ਹੈ, ਲੱਖਾਂ ਲਸ਼ਕਰ ਵੀ ਸਾਹਮਣੇ ਆ ਜਾਣ, ਭਸਮ ਕਰਨ ਦੀ ਸਮਰੱਥਾ ਕਰਤੇ ਪੁਰਖ ਦੇ ਦਰ 'ਤੇ ਹੈ। ਅਤੇ ਮਹਾਰਾਜ ਕਹਿੰਦੇ ਜਿਸ ਕਾ ਸਾਸ ਨਾ ਕੱਢਤ ਆਪ, ਮਹਾਰਾਜ ਜੀ ਕਹਿੰਦੇ ਜਿਹਦਾ ਸਾਹ ਉਹਨੇ ਆਪ ਇਸ ਜੀਵਨ ਵਿੱਚ, ਜਿਸ ਕਾ ਸਾਸ ਨਾ ਕੱਢਤ ਆਪ, ਜਿਹਦੇ ਉਹ ਸਵਾਸ ਉਹਨੇ ਆਪ ਨਾ ਕੱਢਣੇ ਹੋਣ, ਮਹਾਰਾਜ ਕਹਿਣਗੇ ਤਾਕੋ ਰਾਖਤ ਦੇ ਕਰ ਹਾਥ,
ਇਸ ਜੀਵਨ ਵਿੱਚ ਜਿਹਦੇ ਸਵਾਸ ਉਹਨੇ ਆਪ ਨਾ ਕੱਢਣੇ ਹੋਣ, ਦੁਨੀਆਂ ਦੀ ਬੇਸ਼ੁਮਾਰ ਤਾਕਤ ਨੂੰ ਨਸ਼ਟ ਕਰਨ ਦਾ ਯਤਨ ਕਰਦਾ ਹੈ। ਮਹਾਰਾਜ ਕਹਿਣਗੇ ਉਹਦੇ ਹੁਕਮ ਦੇ ਵਿੱਚ ਹੈ ਇੱਕ ਰੱਤੀ ਭਰ ਵੀ। ਹੁਣ ਭਗਤ ਪ੍ਰਹਿਲਾਦ ਦੇ ਪਿਤਾ ਨੇ ਕੀਤਾ ਕਿ ਜਲ ਅਗਨੀ ਵਿੱਚ ਘੱਤਿਆ ਜਲੈ ਨਾ ਡੁੱਬੈ ਗੁਰਪ੍ਰਸਾਦ, ਮਾਰਨ ਦਾ ਯਤਨ ਕਿਉਂ ਨਹੀਂ ਕੀਤਾ? ਹੋਲਿਕਾ ਨੂੰ ਵਰ ਸੀ ਵੀ ਅੱਗ ਵਿੱਚ ਸੜ ਨਹੀਂ ਸੀ ਸਕਦੀ, ਉਹਨੂੰ ਸਮਰੱਥਾ ਸੀ, ਪਰ ਜਿਸ ਦਿਨ ਪ੍ਰਹਿਲਾਦ ਨੂੰ ਗੋਦ ਵਿੱਚ ਬਿਠਾ ਕੇ ਅੱਗ ਵਿੱਚ ਸਾੜਨ ਦਾ ਯਤਨ ਕੀਤਾ, ਖਤਮ ਹੋ ਗਈ। ਪ੍ਰਹਿਲਾਦ ਨੂੰ ਰੱਤੀ ਭਰ ਵੀ ਇੱਕ ਚੋਟ ਨਹੀਂ, ਉਸ ਤੋਂ ਬਾਅਦ ਪਾਣੀ ਵਿੱਚ ਡੋਬਣ ਦਾ ਯਤਨ ਕੀਤਾ, ਫਿਰ ਵੀ ਨਹੀਂ। ਪਿਤਾ ਨੇ ਤਲਵਾਰ ਕੱਢ ਕੇ ਮਾਰਨ ਦਾ ਯਤਨ ਕੀਤਾ, ਨਰ ਸਿੰਘ ਦੇ ਰੂਪ ਵਿੱਚ ਕਰਤਾ ਪੁਰਖ ਆਪ ਪ੍ਰਗਟ ਹੋ ਗਿਆ। ਮਹਾਰਾਜ ਜੀ ਨੇ ਕਿਹਾ ਜਿਸ ਕਾ ਸਾਸ ਨਾ ਕੱਢਤ ਆਪ, ਜਿਹਦਾ ਉਹ ਸਾਹ ਉਹਦੇ ਹੁਕਮ ਦੇ ਵਿੱਚ ਨਾ ਨਿਕਲਣਾ ਹੋਵੇ। ਮਹਾਰਾਜ ਕਹਿ ਲੱਗੇ ਦੁਨੀਆ ਦੀ ਕੋਈ ਵੱਡੀ ਤੋਂ ਵੱਡੀ ਤਾਕਤ ਜਿਹੜੀ ਹੈ ਉਹਨੂੰ ਨਸ਼ਟ ਨਹੀਂ ਕਰ ਸਕਦੀ, ਉਹਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਰਤੇ ਪੁਰਖ ਦੇ ਹੁਕਮ ਦੇ ਵਿੱਚ ਜਿਹਦੀ ਮੌਤ ਲਿਖੀ ਨਹੀਂ ਹੈ ਉਹ ਕਿਵੇਂ ਇਸ ਧਰਤੀ 'ਤੇ ਨਸ਼ਟ ਹੋ ਸਕਦਾ? ਤਿੰਨ ਦਿਨ ਤੱਕ ਲੋਕ ਨੇਪਾਲ ਦੀ ਧਰਤੀ 'ਤੇ ਕਿੱਡਾ ਉਸ ਵੇਲੇ ਹੈਰਾਨੀਜਨਕ ਇਹ ਕਰਤੇ ਪੁਰਖ ਦਾ ਕੌਤਕ ਸੀ ਕਿ ਸੁੱਤੇ ਪਏ ਲੋਕ ਘਰਾਂ ਦੇ ਥੱਲੇ ਆਣ ਕੇ ਉਸ ਹੜ੍ਹ ਦੇ ਕਾਰਨ ਨਸ਼ਟ ਹੋ ਗਏ, ਤਬਾਹ ਹੋ ਗਏ। ਤਿੰਨ ਦਿਨਾਂ ਤੱਕ ਮਿੱਟੀ ਦੇ ਥੱਲਿਓਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਲੋਕਾਂ ਨੂੰ ਜਿਉਂਦੇ ਜੀ ਕੱਢਿਆ ਗਿਆ। ਛੋਟਾ ਬੱਚਾ 2 ਦਿਨਾਂ ਬਾਅਦ ਕੱਢਿਆ ਜਾਂਦਾ ਹੈ ਬਾਹਰ, ਉਹ ਜਿਉਂਦਾ ਹੈ। ਮਹਾਰਾਜ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਨੇ ਕਿ ਉਹਦੀ ਮਰਜ਼ੀ ਹੈ, ਉਹ 'ਤੇ ਛੋਟਾ ਜਿਹਾ ਟਣਕਾ ਲੱਗਦਾ, ਜਿਵੇਂ ਕਹਿੰਦੇ ਮਿੱਟੀ ਦੇ ਭਾਂਡੇ ਨੂੰ ਥੋੜ੍ਹੀ ਜਿਹੀ ਸੱਟ ਵੱਜਦੇ ਤਾਂ ਟੁੱਟ ਜਾਂਦਾ। ਕਿਸੇ ਵੇਲੇ ਇਨਸਾਨ ਛੋਟੀ ਜਿਹੀ ਚੋਟ ਵੱਜੇ 'ਤੇ ਡਿੱਗ ਪੈਂਦਾ, ਮੌਤ ਆ ਜਾਂਦੀ, ਪਰ ਕਿਸੇ ਵੇਲੇ ਪਹਾੜਾਂ ਤੋਂ ਸੁੱਟ ਕੇ ਵੀ ਰੱਖ ਲੈਂਦਾ। ਮਹਾਰਾਜ ਕਹਿੰਦੇ ਉਹਦਾ ਹੁਕਮ ਹੈ ਜਿਹਦਾ ਸਵਾਸ ਉਹਨੇ ਆਪ ਨਹੀਂ ਕੱਢਣਾ ਹੈ। ਮਹਾਰਾਜ ਕਹਿਣਗੇ ਜਿਹਨੂੰ ਉਹਨੇ ਆਪਣਾ ਹੱਥ ਦੇ ਕੇ ਰੱਖਣਾ ਹੈ, ਦੁਨੀਆ ਦੀ ਕੋਈ ਤਾਕਤ ਉਹਨੂੰ ਮਾਰ ਨਹੀਂ ਸਕਦੀ, ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਜੀਵਨ ਵਿੱਚ ਇਹ ਨਿਰਣਾ ਕਰ ਦਿੱਤਾ। ਮਹਾਰਾਜ ਨੇ ਕਿਹਾ ਜਿਸ ਦਾ ਸਾਹਿਬ ਡਾਢਾ ਹੋਏ ਅਤੇ ਸੁਣਾਓ ਮਾਰ ਨਾ ਸਾਕੇ ਕੋਏ। ਸਾਰੇ ਪਾਸੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪ੍ਰਥਾਏ ਨਿਰਣਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਿਥੀ ਚੰਦ ਵੱਲੋਂ 4 ਹਮਲੇ ਕੀਤੇ ਜਾਂਦੇ, 3 ਤਾਂ ਸੂਰਜ ਪ੍ਰਕਾਸ਼ ਨੇ ਲਿਖੇ, ਇੱਕ ਹਮਲਾ ਜਿਹੜਾ ਹੈ ਉਹ ਗਿਆਨੀ ਗਿਆਨ ਸਿੰਘ ਜੀ ਹੁਣਾਂ ਨੇ ਤਵਾਰੀਖ ਗੁਰੂ ਖਾਲਸਾ ਵਿੱਚ ਲਿਖਿਆ। ਉਹ ਕਹਿੰਦੇ 3 ਵਾਰੀ, ਇੱਕ ਵਾਰੀ ਤਾਂ ਇੱਕ ਦਾਈ ਦੁੱਧ ਪਿਆਉਣ ਦੇ ਬਹਾਨੇ ਜ਼ਹਿਰ ਦੇਣ ਵਾਸਤੇ ਚਲੀ ਗਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਦੁੱਧ ਨਾ ਪੀਤਾ ਉਹਨੇ ਕੋਸ਼ਿਸ਼ ਕੀਤੀ ਕਿ ਕਿਵੇਂ ਨਾ ਕਿਵੇਂ ਬਾਲਕ ਨੂੰ ਜਿਹੜਾ ਹੈ ਉਹ ਆਪਣਾ ਦੁੱਧ ਪਿਆ ਸਕੇ, ਕਿਉਂਕਿ ਉਹਨੇ ਆਪਣੇ ਸਰੀਰ ਨੂੰ ਜ਼ਹਿਰ ਲਾਇਆ ਹੋਇਆ ਸੀ, ਤਾਂ ਜੋ ਬੱਚਾ ਦੁੱਧ ਪੀਏਗਾ ਅਤੇ ਜ਼ਹਿਰ ਅੰਦਰ ਚਲਾ ਜਾਏਗਾ ਜਿਹਦੇ ਕਰਕੇ ਮੌਤ ਹੋ ਜਾਏਗੀ। ਆਪ ਸਕਿਨ ਰਾਹੀਂ ਉਹਦੇ ਸਰੀਰ ਵਿੱਚ ਜ਼ਹਿਰ ਚਲਾ ਗਿਆ, ਮੌਤ ਹੋ ਗਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਰੱਤੀ ਭਰ ਵੀ ਇੱਕ ਦੁੱਖ ਜਾਂ ਚੋਟ ਨਹੀਂ। ਉਸ ਤੋਂ ਬਾਅਦ ਅਗਲਾ ਨਿਰਣਾ ਸੀ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉੱਪਰ ਅਗਲਾ ਹਮਲਾ ਕੀਤਾ ਜਾਂਦਾ ਹੈ ਉਹ ਖਿਡਾਵੇ ਵੱਲੋਂ। ਖਿਡਾਵਾ ਕੀ ਕਰਦਾ ਕਿ ਦਹੀਂ ਵਿੱਚ ਜ਼ਹਿਰ ਮਿਲਾ ਕੇ ਹਰਗੋਬਿੰਦ ਸਾਹਿਬ ਜੀ ਨੂੰ ਦਹੀਂ ਖਵਾਉਣ ਦੀ ਕੋਸ਼ਿਸ਼ ਕਰਦਾ। ਉਹੀ ਖਿਡਾਵਾ ਜਿਹੜਾ ਰੋਜ਼ ਦਹੀਂ ਖਵਾਉਂਦਾ ਸੀ ਅੱਜ ਉਹ ਖਾ ਨਹੀਂ ਰਹੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਥੋੜ੍ਹੀ ਜਿਹੀ ਪਰਖ ਕੀਤੀ ਵੀ ਬਾਲਕ ਰੋ ਕਿਉਂ ਰਿਹਾ ਹੈ, ਜਦੋਂ ਉਹ ਦਹੀਂ ਦੀ ਕੌਲੀ ਜਿਹੜੀ ਸੀ ਕਿਹਾ ਵੀ ਜੇ ਨਹੀਂ ਖਾ ਰਿਹਾ ਬਾਲਕ ਤਾਂ ਰਹਿਣ ਦਿਓ, ਜਦੋਂ ਪਾਸੇ ਰੱਖ ਦਿੱਤੀ ਗਈ ਅਤੇ ਕੁੱਤੇ ਨੇ ਖਾਧੀ ਉਸੇ ਵੇਲੇ ਮੌਤ ਹੋ ਗਈ। ਅਗਲਾ ਹਮਲਾ ਸੀ ਕਿ ਇੱਕ ਸਪੇਰੇ ਨੂੰ ਸੱਦ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਮਰੇ ਵਿੱਚ ਜਿੱਥੇ ਬੱਚੇ ਬਾਲਕ ਉਮਰ ਵਿੱਚ ਖੇਡ ਰਹੇ ਸਨ ਉਹਦੇ ਵਿੱਚ ਸੱਪ ਛੱਡ ਦਿੱਤਾ ਜਾਂਦਾ ਤਾਂ ਜੋ ਡੰਗ ਮਾਰਨ ਦੇ ਕਾਰਨ ਮੌਤ ਆ ਜਾਏ। ਪਰ ਮਹਾਰਾਜ ਜੀ ਉੱਥੇ ਵੀ ਸੱਪ ਨੂੰ ਸਿਰੀ ਤੋਂ ਫੜ ਕੇ ਰੱਖ ਲੈਂਦੇ। ਅਤੇ ਅਗਲਾ ਹਮਲਾ ਸੀ
ਕਿ ਇੱਕ ਛੋਟੇ ਜਿਹੇ ਬਾਲਕ ਨੂੰ ਖਰੀਦਿਆ ਗਿਆ ਕਿ ਜਿਹਦੇ ਵਿੱਚ ਜਦੋਂ ਮਹਾਰਾਜ ਜੀ ਦੀ ਥੋੜ੍ਹੀ ਜਿਹੀ ਉਮਰ ਹੋਈ, ਮੌਕਾ ਇਹ ਵੇਖਿਆ ਵੀ ਇੱਕ ਛੋਟਾ ਜਿਹਾ ਬੱਚਾ, ਉਹਦੀ ਜੇਬ ਦੇ ਵਿੱਚ ਇੱਕ ਜ਼ਹਿਰੀਲੀ ਮਠਿਆਈ ਪਾਈ ਗਈ, ਦੂਸਰੇ ਪਾਸੇ ਚੰਗੀ। ਉਹਨੂੰ ਕਿਹਾ ਵੀ ਚੰਗੀ ਮਠਿਆਈ ਉਹਨੂੰ ਨਿਸ਼ਾਨੀ ਦੱਸੀ ਵੀ ਤੂੰ ਖਾਣੀ ਹੈ, ਜਿਹੜੀ ਦੂਸਰੇ ਪਾਸੇ ਵਾਲੀ ਜ਼ਹਿਰ ਵਾਲੀ ਹੋਏਗੀ ਦੂਸਰੀ ਜੇਬ ਦੇ ਵਿੱਚ, ਉਹ ਹਰਗੋਬਿੰਦ ਸਾਹਿਬ ਨੂੰ ਖਵਾ ਦੇ। ਉਹ ਜ਼ਹਿਰੀਲੀ ਆਪ ਖਾਂਦਾ ਰਿਹਾ ਅਤੇ ਦੂਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਖਵਾਉਂਦਾ ਰਿਹਾ। ਪਰ ਮਹਾਰਾਜ ਨੇ ਉਸ ਬਾਲਕ ਨੂੰ ਰੱਖ ਲਿਆ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉੱਪਰ, ਸਤਿਗੁਰੂ ਜੀ ਨੇ ਕਿਹਾ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਕਮੀ ਕਿਸੇ ਗੱਲ ਦੀ ਨਹੀਂ। ਇੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜਿਸ ਕਾ ਸਾਸ ਨਾ ਕੱਢ ਤੇ ਆਪ, ਜਿਹਦੇ ਸਵਾਸ ਉਹ ਆਪ ਨਾ ਕੱਢੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਤਾਕੋ ਰੱਖਤ ਦੇ ਕਰ ਹਾਥ, ਉਹਨੂੰ ਫਿਰ ਰੱਖ ਲੈਂਦਾ। ਉਹ ਤਾਂ ਫਿਰ ਬਿਨਾਂ ਸੀਸ ਤੋਂ ਵੀ ਲੜ ਪੈਂਦੇ, ਉਹ ਤਾਂ ਬਿਨਾਂ ਸੀਸ ਤੋਂ ਵੀ, ਜਿਹਦਾ ਸਾਸ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਨਹੀਂ ਕੱਢਣਾ ਹੈ, ਮਹਾਰਾਜ ਕਹਿਣਗੇ ਉਹ ਫਿਰ ਬਿਨਾਂ ਸੀਸ ਤੋਂ ਵੀ ਲੜ ਕੇ ਵਿਖਾ ਦਿੰਦੇ ਸੰਸਾਰ। ਤਾਕੋ ਰੱਖਤ ਦੇ ਕਰ ਹਾਥ, ਮਹਾਰਾਜ ਕਹਿਣਗੇ ਉਹਨੂੰ ਫਿਰ ਹੱਥ ਦੇ ਕੇ ਰੱਖਦਾ। ਮਹਾਰਾਜ ਜੀ ਨੇ ਕਹਿਣਾ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਮਹਾਰਾਜ ਕਹਿਣਗੇ ਆਪਣਿਆਂ ਨੂੰ ਸਵਾਸ ਸਵਾਸ ਪ੍ਰਤਪਾਲਣਾ ਕਰਦਾ। ਮਹਾਰਾਜ ਜੀ ਅੱਗੇ ਜ਼ਿਕਰ ਕਰਦੇ ਮਾਨਸ ਯਤਨ ਕਰਤ ਬਹੁ ਭਾਤ, ਬੜੀਆਂ ਕੋਸ਼ਿਸ਼ਾਂ ਕਰਦਾ ਇਨਸਾਨ, ਬੜੀਆਂ ਕੋਸ਼ਿਸ਼ਾਂ ਕਰਦਾ ਹੈ ਮਨੁੱਖ। ਮਹਾਰਾਜ ਜੀ ਨੇ ਕਿਹਾ ਮਾਨਸ ਯਤਨ ਕਰਤ ਬਹੁ ਭਾਤ, ਬੜੇ ਯਤਨ ਕਰਦਾ, ਬੜੀਆਂ ਕੋਸ਼ਿਸ਼ਾਂ ਕਰਦਾ। ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਹ ਗੱਲ ਦਾ ਖਿਆਲ ਰੱਖੀਏ, ਤਿਸਕੇ ਕਰਤਬ ਬਿਰਥੇ ਜਾਤ। ਮਹਾਰਾਜ ਕਹਿਣਗੇ ਉਹਦੇ ਸਾਰੇ ਕਰਤਬ ਵਿਅਰਥ ਚਲੇ ਜਾਂਦੇ, ਉਹਨੇ ਭਾਵੇਂ ਕਿੰਨੀ ਵੀ ਤਾਕਤ, ਕਿੰਨਾ ਵੀ ਜ਼ੋਰ ਇਸ ਸੰਸਾਰ 'ਤੇ ਲਾਇਆ ਹੋਵੇ। ਪਾਤਸ਼ਾਹ ਜੀ ਕਹਿਣ ਲੱਗੇ ਤਿਸਕੇ ਕਰਤਬ ਬਿਰਥੇ ਜਾਤ, ਬੜੇ ਯਤਨ ਕਰਦਾ ਹੈ ਮਨੁੱਖ, ਕਿਸੇ ਨੂੰ ਖਤਮ ਕਰ ਦਿੱਤਾ ਜਾਏ, ਕਿਸੇ ਦਾ ਇੱਥੋਂ ਤੱਕ ਭਲਾ ਮੰਗਣ ਦੀ ਬਜਾਏ ਉਹਦੀ ਬੁਰਿਆਈ ਵਾਲੇ ਪਾਸੇ ਸੋਚ ਰੱਖਣੀ। ਸਤਿਗੁਰੂ ਜੀ ਕਹਿਣ ਲੱਗੇ ਕਿ ਮਾਨਸ ਯਤਨ ਕਰਤ ਬਹੁ ਭਾਤ, ਬੜੇ ਉੱਦਮ, ਬੜੀਆਂ ਕੋਸ਼ਿਸ਼ਾਂ, ਬੜੇ ਯਤਨ ਕਰਦਾ ਹੈ ਇਨਸਾਨ, ਤਿਸਕੇ ਕਰਤਬ ਬਿਰਥੇ ਜਾਤ। ਮਹਾਰਾਜ ਕਹਿਣਗੇ ਸਾਰੇ ਵਿਅਰਥ। ਮਹਾਰਾਜ ਜੀ ਨੇ ਕਿਹਾ ਜਿਹ ਜਿਹ ਡਾਲੀ ਪੱਗ ਧਰੋਂ ਸੋਈ ਮੁਰ ਮੁਰ ਜਾਏ। ਇਸ ਤਰ੍ਹਾਂ ਹੈ ਕਿ ਕਿਸੇ ਵੇਲੇ ਬੜੀਆਂ ਕੋਸ਼ਿਸ਼ਾਂ ਕਰਦਾ ਇਨਸਾਨ, ਪਰ ਮਹਾਰਾਜ ਕਹਿਣ ਲੱਗੇ ਜਿੰਨੀਆਂ ਕੋਸ਼ਿਸ਼ਾਂ ਕਰਦਾ ਉਨੀਆਂ ਨਾਕਾਮੀਆਂ ਪ੍ਰਾਪਤ ਹੁੰਦੀਆਂ ਨੇ। ਮਹਾਰਾਜ ਕਹਿਣ ਲੱਗੇ ਵੀ ਕਰਤੇ ਪੁਰਖ ਦੇ ਹੁਕਮ ਦੇ ਵਿੱਚ, ਉਹਦੇ ਤੋਂ ਬਾਹਰ ਨਹੀਂ ਹੈ ਕੁਛ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਮਾਨਸ ਯਤਨ ਕਰਤ ਬਹੁ ਭਾਂਤ, ਤਿਸਕੇ ਕਰਤ ਬਿਰਥ ਹੈ ਜਾਤ, ਮਾਰੈ ਰੱਖ ਹੈ ਅਵਰ ਨ ਕੋਏ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਮਾਰਨ ਵਾਲਾ ਅਤੇ ਰੱਖਣ ਵਾਲਾ ਉਹ ਆਪ ਹੈ, ਹੋਰ ਕੋਈ ਨਹੀਂ ਦੂਸਰਾ। ਮਹਾਰਾਜ ਨੇ ਕਿਹਾ ਮਾਰੈ ਨਾ ਰੱਖ ਹੈ ਅਵਰ ਨ ਕੋਏ, ਕੋਈ ਐਸਾ ਨਹੀਂ ਜਿਹੜਾ ਮਾਰ ਸਕੇ, ਜਿਹੜਾ ਨਸ਼ਟ ਕਰ ਸਕੇ। ਮਹਾਰਾਜ ਕਹਿਣ ਲੱਗੇ ਮਾਰੈ ਨਾ ਰੱਖ ਹੈ ਅਵਰ ਨ ਕੋਏ, ਸਰਬ ਜੀਆ ਕਾ ਰੱਖਾ ਸੋਏ, ਉਹਦੀ ਮਰਜ਼ੀ ਹੈ। ਮਹਾਰਾਜ ਕਹਿਣਗੇ ਉਹ ਤਪ ਦੀ ਭੱਠੀ ਵਿੱਚੋਂ ਵੀ ਰੱਖ ਲਏ, ਉਹਦੀ ਮਰਜ਼ੀ ਹੈ। ਉਹ ਚੱਲਦੇ ਵਹਿਣਾਂ ਵਿੱਚੋਂ, ਦਰਿਆਵਾਂ ਵਿੱਚੋਂ ਵੀ ਰੱਖ ਲਏ, ਉਹਦਾ ਹੁਕਮ ਹੈ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਸਰਬ ਜੀਆ ਕਾ ਰੱਖਾ ਸੋਏ, ਕਿਉਂਕਿ ਰੱਖਾ ਏਕ ਹਮਾਰਾ ਸਵਾਮੀ, ਸਕਲ ਘਟਾ ਕਾ ਅੰਤਰ ਜਾਮੀ। ਮਹਾਰਾਜ ਜੀ ਨੇ ਕਿਹਾ ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹੱਥ ਦਾ ਰੱਖਿਆ, ਹਰ ਗੋਬਿੰਦ ਨਵਾਂ ਨਰੋਆ। ਮਹਾਰਾਜ ਨੇ ਕਿਹਾ ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾ ਕਾ ਅੰਤਰਜਾਮੀ, ਉਹ ਆਪ ਰਖਵਾਲਾ ਹੈ। ਔਰ ਇਸ ਕਰਕੇ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਇਹ ਕਥਨ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਜੀ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਕਾਹੇ ਸੋਚ ਕਰਹਿ ਰੇ ਪ੍ਰਾਣੀ। ਮਹਾਰਾਜ ਕਹਿਣਗੇ ਕਾਹਦੀ ਸੋਚ, ਕਾਹਦੀ ਚਿੰਤਾ, ਕਾਹਦਾ ਯਤਨ, ਕਾਹਦੇ ਆਪਣੇ ਮਨ ਦੇ ਵਿੱਚ ਫੁਰਨੇ ਬਣਾ ਕੇ ਬੈਠਾ ਹੈ। ਮਹਾਰਾਜ ਕਹਿਣਗੇ ਜਪ ਨਾਨਕ ਪ੍ਰਭ ਅਲੱਖ ਵਿਡਾਣੀ, ਉਹਦੀ ਵਿਡਾਨਤਾ, ਉਹਦੀ ਅਸਚਰਜਤਾ, ਉਹਦੀ ਵਡਿਆਈ। ਮਹਾਰਾਜ ਕਹਿਣਗੇ ਉਹਦੇ ਕੌਤਕ ਅਲੱਖ ਨੇ, ਲੱਖੇ ਨਹੀਂ ਜਾ ਸਕਦੇ। ਤੂੰ ਆਪਣੀਆਂ ਸੋਚਾਂ,
ਆਪਣੀਆਂ ਵਿਚਾਰਾਂ ਆਪਣੀਆਂ ਚਿੰਤਾਵਾਂ ਛੱਡ। ਸਤਿਗੁਰੂ ਸਾਹਿਬ ਜੀ ਨੇ ਬਾਰ ਬਾਰ ਕਿਹਾ, ਮਹਾਰਾਜ ਜੀ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮਹਿ ਜੰਤ ਉਪਾਇਨ ਤਿਨਾ ਫਿਰੋ ਜੀ ਦੇ। ਜਲ ਵਿੱਚ ਜੀਵ ਪੈਦਾ ਕੀਤੇ ਉਹਨਾਂ ਨੂੰ ਵੀ ਉਹ ਕਰਤਾ ਪੁਰਖ ਆਪ ਰਿਜਕ ਦੇ ਰਿਹਾ। ਔਰ ਇਸ ਕਰਕੇ ਮੈਂ ਇਤਿਹਾਸਕ ਵਿਚਾਰ 'ਤੇ ਆਵਾਂ ਆਪ ਜੀ ਦੇ ਸਨਮੁੱਖ, ਕਿ ਜੋ ਅੱਜ ਦਾ ਇਤਿਹਾਸਕ ਵਰਤਾਰਾ ਸਾਡੇ ਸਨਮੁੱਖ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਵਿਆਹ ਪੁਰਬ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭੈਣ ਬੇਬੇ ਨਾਨਕੀ, ਜਿਨ੍ਹਾਂ ਦਾ ਰਿਸ਼ਤਾ ਰਾਏ ਬੁਲਾਰ ਵੱਲੋਂ ਕਰਵਾਇਆ ਜਾਂਦਾ। ਰਾਏ ਬੁਲਾਰ 60 ਤੋਂ 65 ਪਿੰਡਾਂ ਦਾ ਮਾਲਕ ਸੀ। ਤਕਰੀਬਨ 1100 ਮੁਰੱਬਾ, ਜੇ ਆਪ ਜੀ ਨੂੰ ਪਤਾ ਹੋਵੇ ਤਾਂ 25 ਕਿੱਲਿਆਂ ਦਾ ਮੁਰੱਬਾ ਹੁੰਦਾ, 1100 ਮੁਰੱਬੇ ਦਾ ਮਾਲਕ ਸੀ ਉਹ। ਇਤਿਹਾਸ ਨੇ ਕਿਸੇ ਪਾਸੇ 1400 ਵੀ ਲਿਖਿਆ। ਔਰ ਇੰਨੀ ਸਮਰੱਥਾ ਰੱਖਣ ਵਾਲਾ ਰਾਏ ਬੁਲਾਰ, ਉਹਦੇ ਪਿੰਡਾਂ ਦੇ ਪਟਵਾਰੀ ਸਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਭੈਣ ਬੇਬੇ ਨਾਨਕੀ, ਜੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਤੋਂ ਜਿਸ ਵਕਤ ਵਿਆਹ ਕੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਗਏ, ਅਤੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਜਿਹੜੇ ਭਾਈਆ ਜੈ ਰਾਮ ਸਨ, ਜਿਨ੍ਹਾਂ ਨਾਲ ਬੇਬੇ ਨਾਨਕੀ ਜੀ ਦਾ ਆਨੰਦ ਕਾਰਜ ਹੋਇਆ ਸੀ, ਵਿਆਹ ਹੋਇਆ ਸੀ, ਉਹ ਦੌਲਤ ਖਾਂ ਲੋਧੀ ਦੇ ਵੱਲੋਂ ਉੱਚ ਅਹੁਦੇ 'ਤੇ, ਇੱਥੋਂ ਤੱਕ ਕਿ ਵਿੱਤ ਮੰਤਰੀ ਦੇ ਅਹੁਦੇ 'ਤੇ ਵੀ ਸਥਾਪਿਤ ਰਹੇ। ਵੱਖ ਵੱਖ ਇਲਾਕਿਆਂ ਦੇ ਵਿੱਚ ਜਾਣਾ ਆਉਣਾ ਲੱਗਾ ਰਹਿੰਦਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਰਿਸ਼ਤਾ ਜਿਹੜਾ ਸੀ ਉਹ ਕਰਾਉਣ ਵਾਲੇ ਭਾਈ ਆ ਜੈ ਰਾਮ, ਔਰ ਇਹ ਪੱਖੋ ਕੇ ਰੰਧਾਵੇ ਦੇ ਪਟਵਾਰੀ ਨੇ ਭਾਈ ਮੂਲ ਚੰਦ, ਭਾਈ ਮੂਲ ਚੰਦ ਅਤੇ ਇੱਥੋਂ ਦੇ ਇਲਾਕੇ ਦਾ ਉਸ ਵਕਤ ਜਿੱਥੋਂ ਦੇ ਪਟਵਾਰੀ ਸਨ ਉੱਥੋਂ ਦਾ ਮਾਲਕ ਜਿਹੜਾ ਹੈ ਉਹ ਅਜਿੱਤਾ ਰੰਧਾਵਾ ਹੈ। ਪਹਿਲਾਂ ਉਹਨਾਂ ਦੇ ਪਿਤਾ ਸਨ ਹਿੱਤਾ ਰੰਧਾਵਾ, ਉਸ ਤੋਂ ਬਾਅਦ ਅਜਿੱਤਾ ਰੰਧਾਵਾ। ਔਰ ਇੱਥੇ ਜਿਹੜਾ ਇਤਿਹਾਸਕ ਜ਼ਿਕਰ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਸ ਵਕਤ ਵਿਆਹ ਕਾਰਜ ਜਿਹੜਾ ਸੀ ਨੀਅਤ ਕੀਤਾ ਜਾਂਦਾ ਹੈ, ਹੁਣ ਇੱਕ ਪਾਸੇ ਇੱਧਰ ਵੀ ਪਟਵਾਰੀ ਦੇ ਪੁੱਤਰ ਗੁਰੂ ਨਾਨਕ ਸਾਹਿਬ ਮਹਾਰਾਜ ਅਤੇ ਉੱਧਰ ਵੀ ਪਟਵਾਰੀ ਦੀ ਧੀ ਹੈ ਮਾਤਾ ਸੁਲੱਖਣੀ ਦੀ, ਦੋਨਾਂ ਦਾ ਰਿਸ਼ਤਾ ਜੁੜਦਾ। ਫੈਸਲਾ ਇਹ ਹੁੰਦਾ ਵੀ ਜਿਹੜਾ ਵਿਆਹ ਕਾਰਜ ਹੈ ਉਹ ਬਟਾਲੇ ਦੀ ਧਰਤੀ 'ਤੇ, ਅਚੱਲ ਬਟਾਲੇ ਦੀ ਧਰਤੀ 'ਤੇ ਕੀਤਾ ਜਾਏ। ਪ੍ਰਵਾਨ ਹੋ ਗਿਆ। ਇਤਿਹਾਸ ਨੇ ਦੋ ਪੱਖ ਰੱਖੇ ਵੀ ਤਲਵੰਡੀ ਦੀ ਧਰਤੀ ਤੋਂ ਬਰਾਤ ਗਈ, ਦੂਸਰਾ ਪੱਖ ਸੀ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਬਰਾਤ ਛੜੀ। ਪਰ ਜਿਹੜਾ ਇਤਿਹਾਸਕ ਪੱਖ ਪ੍ਰਵਾਨ ਕੀਤਾ ਗਿਆ ਉਹ ਇਹ ਸੀ ਕਿ ਜਿਸ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਹੈ ਉਹਦੀ ਬਰਾਤ ਚੜ੍ਹਦੀ ਹੈ, ਤਲਵੰਡੀ ਪਿੰਡ ਤੋਂ ਪਹਿਲਾਂ ਰਿਸ਼ਤੇਦਾਰ ਜਿਹੜੇ ਨੇ ਉਹ ਇਕੱਠੇ ਹੋ ਕੇ ਤਲਵੰਡੀ ਤੋਂ ਸਾਰੇ ਬੇਦੀ ਜਾਂਦੇ ਆ, ਤਲਵੰਡੀ ਤੋਂ ਇਕੱਠੇ ਹੋ ਕੇ ਸੁਲਤਾਨਪੁਰ ਲੋਧੀ ਜਾਂਦੇ, ਫਿਰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਬਰਾਤ ਚੜ੍ਹਦੀ। ਹੁਣ ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਭਾਵ ਬਹੁਤ ਸੀ। ਰਾਏ ਬੁਲਾਰ ਖਾਨ ਸਾਹਿਬ ਜਿਹੜਾ ਇਲਾਕੇ ਦੇ ਸਾਰੇ ਪਿੰਡਾਂ ਦਾ ਮਾਲਕ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇੰਨਾ ਕੁ ਅਥਾਹ ਪ੍ਰੇਮੀ ਹੋ ਚੁੱਕਾ ਸੀ, ਕਿਉਂਕਿ ਉਹਨੇ ਸੱਪ ਦੀ ਛਾਂ, ਉੱਜੜੀਆਂ ਖੇਤੀਆਂ ਹਰੀਆਂ ਹੋਣੀਆਂ, ਇੱਕ ਦਰਖਤ ਦੀ ਛਾਂ ਸਥਿਰ ਰਹਿਣੀ, ਇਹ ਸਾਰਾ ਕੁਝ ਰਾਏ ਬੁਲਾਰ ਖਾਨ ਸਾਹਿਬ ਨੇ ਵੇਖਿਆ ਸੀ। ਉਹ ਮਹਾਰਾਜ ਜੀ ਦਾ ਮੁਰੀਦ ਹੋ ਚੁੱਕਾ ਸੀ। ਉਹਨੇ ਗੁਰੂ ਨਾਨਕ ਸਾਹਿਬ ਦੇ ਵਿੱਚ ਉਹ ਰੱਬੀ ਸਮਰੱਥਾ ਵੇਖ ਲਈ ਸੀ। ਅਤੇ ਸਮਾਂ ਇੱਕ ਦਿਨ ਇਹੋ ਜਿਹਾ ਆਇਆ ਸੀ ਕਿ ਜਿੱਦਣ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ
ਮਹਿਤਾ ਕਾਲੂ ਜੀ ਰਾਏ ਬੁਲਾਰ ਖਾਨ ਸਾਹਿਬ ਦੇ ਘਰ ਜਾ ਕੇ ਕਹਿੰਦੇ ਆ, ਰਾਏ ਜੀ ਬੜੀ ਖੁਸ਼ੀ ਸਹਿਤ ਜਾ ਕੇ ਕਹਿੰਦੇ, ਰਾਏ ਜੀ ਇੱਕ ਬੇਨਤੀ ਕਰਨ ਆਇਆ ਹਾਂ। ਕਹਿਣ ਲੱਗੇ ਵੀ ਮਹਿਤਾ ਜੀ ਬਹੁਤ ਪ੍ਰਸੰਨ ਲੱਗਦੇ ਹੋ, ਬੜੇ ਖੁਸ਼ ਹੋ, ਕੀ ਗੱਲ? ਉਹਨੇ ਇੱਕੋ ਗੱਲ ਆਖੀ, ਕਹਿੰਦੇ ਜੀ ਤੁਹਾਡੇ ਦਾਸ ਨਾਨਕ ਜੀ ਦਾ ਵਿਆਹ ਜਿਹੜਾ ਹੈ ਉਹ ਦਿਨ ਮੁਕਰਰ ਹੋ ਗਿਆ ਹੈ, ਇਸ ਦਿਨ ਬਰਾਤ ਜਾਣੀ ਹੈ। ਰਾਏ ਬੁਲਾਰ ਨੇ ਉਸੇ ਵੇਲੇ ਰੋਕ ਦਿੱਤਾ, ਮਹਿਤਾ ਜੀ ਕੀ ਕਹਿ ਰਹੇ ਹੋ? ਦਾਸ? ਕਹਿਣ ਲੱਗੇ ਮੇਰੇ ਵਰਗੇ ਗੁਰੂ ਨਾਨਕ ਸਾਹਿਬ ਦੇ ਕਈ ਦਾਸ, ਕਈ ਸੇਵਾਦਾਰ ਉਹਦੇ ਉਹਨਾਂ ਦੇ ਜੋੜੇ ਝਾੜਨ ਵਾਲੇ ਬੈਠੇ, ਮੈਨੂੰ ਨਾ ਕਹੋ ਕਿ ਦਾਸ, ਮੈਂ ਉਸ ਸ਼ਖਸੀਅਤ ਦਾ ਦਾਸ ਹਾਂ। ਅਤੇ ਰਾਏ ਜੀ ਇੱਕ ਗੱਲ ਦਾ ਖਿਆਲ ਕਰਿਓ, ਮੈਨੂੰ ਉਹਨਾਂ ਦੇ ਸਾਹਮਣੇ ਰਾਏ ਨਾ ਆਖਿਆ ਕਰੋ, ਮੈਂ ਤਾਂ ਨਹੀਂ ਵੇਖਣਾ, ਪਰ ਮੈਂ ਤਾਂ ਕਲਿਆਣ ਦਾਸ ਜੀ ਤੁਸੀਂ ਜ਼ਰੂਰ ਵੇਖੋਗੇ, ਦੁਨੀਆਂ ਦੀਆਂ ਸਲਤਨਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕੀਆਂ ਕਰਨਗੀਆਂ, ਤੁਸੀਂ ਇਹ ਸਮਾਂ ਵੇਖੋਗੇ, ਮੈਂ ਤਾਂ ਨਹੀਂ ਵੇਖਣਾ, ਪਰ ਤੁਸੀਂ ਵੇਖੋਗੇ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਥਾਏ, ਜੋ ਕੁਝ ਜਿੱਥੋਂ ਸ਼ਰਧਾ ਪੈਦਾ ਹੋਈ ਸੀ, ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਦਿਨ ਚੂੜਕਾਣੇ ਦੀ ਧਰਤੀ 'ਤੇ 20 ਰੁਪਈਆਂ ਦਾ ਸੱਚਾ ਸੌਦਾ ਕਰਕੇ ਆਏ ਨਾ, ਅਤੇ ਜਾ ਕੇ ਭਾਈ ਬਾਲੇ ਨੇ ਆਣ ਕੇ ਕਿਹਾ ਸੀ, ਕਹਿੰਦੇ ਵੀ ਵੇਖੋ 20 ਰੁਪਈਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ। ਗੁਰਮੁਖੋ ਇਕੱਲਾ ਭੋਜਨ ਨਹੀਂ ਸੀ ਛਕਾਇਆ, ਕਈ ਦਿਨ ਉੱਥੇ ਦੀਵਾਨ ਸੱਜਦਾ ਰਿਹਾ, ਕਈ ਦਿਨ ਉੱਥੇ ਮਹਾਰਾਜ ਨੇ ਉਦਾਸੀਆਂ ਨੂੰ, ਸੰਤਰੇਣ ਜਿੰਨੇ ਉੱਥੇ ਅਭਿਆਸੀ ਗੁਰਮੁਖ ਬੈਠੇ ਉਹਨਾਂ ਨੂੰ ਉਪਦੇਸ਼ ਕੀਤਾ, ਅਤੇ ਉਹ ਸਾਰੇ ਦੇ ਸਾਰੇ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਵੀ ਹੋਏ, ਕਈ ਤਾਂ ਤਲਵੰਡੀ ਵੀ ਆਏ ਸਨ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 20 ਰੁਪਈਏ ਖਰਚ ਕੇ ਘਰ ਆ ਗਏ, ਪਿਤਾ ਨੇ ਪੁੱਛਿਆ ਵੀ ਪੁੱਤਰਾ ਵੀ ਕੀ ਕਰਕੇ ਆਇਆ? ਉਹ ਕਹਿੰਦੇ ਬਾਪੂ ਜੀ ਸੱਚਾ ਸੌਦਾ ਕਰਕੇ ਆਇਆ। ਕਹਿੰਦੇ ਕਿਹੜਾ ਸੱਚਾ ਸੌਦਾ ਕਰਕੇ ਆਉਂਦਾ? ਕਹਿੰਦੇ 20 ਰੁਪਈਏ ਸੀ, ਭੁੱਖੇ ਸਾਧੂ ਸਨ, ਲੋੜਵੰਦਾਂ ਨੂੰ ਪ੍ਰਸ਼ਾਦਾ ਛਕਾ ਦਿੱਤਾ, ਖਿੱਚ ਕੇ ਚਪੇੜ ਮੂੰਹ 'ਤੇ ਮਾਰ ਦਿੱਤੀ, ਬੇਬੇ ਨਾਨਕੀ ਨੇ ਰੋਕਿਆ। ਇਸ ਗੱਲ ਦਾ ਪਤਾ ਸ਼ਾਮ ਨੂੰ ਲੱਗਦਾ ਰਾਏ ਬੁਲਾਰ ਖਾਨ ਸਾਹਿਬ ਨੂੰ, ਰਾਏ ਬੁਲਾਰ ਨੂੰ ਸ਼ਾਮ ਨੂੰ ਪਤਾ ਲੱਗਦਾ ਵੀ ਮੇਰੇ ਰਾਜ ਵਿੱਚ ਮੇਰੇ ਹੁੰਦਿਆਂ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਦੇ ਉੱਪਰ ਥੱਪੜ ਮਾਰ ਦਿੱਤਾ ਗਿਆ। ਉਹ ਤੁਰੰਤ ਉਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਅਤੇ ਮਹਿਤਾ ਕਾਲੂ ਜੀ ਨੂੰ ਘਰ ਸੱਦਿਆ। ਸਭ ਤੋਂ ਪਹਿਲਾਂ ਮਹਿਤਾ ਕਾਲੂ ਜੀ ਗਏ ਅਤੇ ਜਾ ਕੇ ਹੱਥ ਜੋੜੇ, ਕਹਿਣ ਲੱਗੇ ਜੀ ਕੋ ਭੁੱਲ ਕੋ ਗਲਤੀ, ਅਚਾਨਕ ਸੱਦਿਆ। ਕਹਿਣ ਲੱਗੇ ਮਹਿਤਾ ਜੀ ਮੈਨੂੰ ਪਤਾ ਲੱਗਾ ਹੈ ਆਪ ਜੀ ਨੇ ਨਾਨਕ ਜੀ ਦੇ ਮੁੱਖ ਦੇ ਉੱਪਰ ਥੱਪੜ ਮਾਰਿਆ ਹੈ, ਇੰਨੇ ਚਿਰ ਨੂੰ ਗੁਰੂ ਨਾਨਕ ਸਾਹਿਬ ਆ ਗਏ। ਅਤੇ ਮਹਿਤਾ ਕਾਲੂ ਜੀ ਨੂੰ ਪਿੱਛੇ ਛੱਡ ਕੇ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਡਿੱਗ ਪਿਆ ਸੀ, ਮੱਥਾ ਟੇਕਿਆ, ਕੰਨ ਫੜ ਕੇ ਕਹਿੰਦਾ ਮੈਨੂੰ ਬਖਸ਼ ਲਓ, ਮੇਰੇ ਰਾਜ ਦੇ ਵਿੱਚ ਤੁਹਾਡੇ ਵੱਲ ਕਿਸੇ ਨੇ ਹੱਥ ਚੁੱਕਿਆ, ਮੈਨੂੰ ਇਹ ਗੱਲ ਪ੍ਰਵਾਹ ਨਹੀਂ। ਮਹਿਤਾ ਕਾਲੂ ਜੀ ਕੋਲ ਆ ਕੇ ਕਹਿੰਦੇ ਖਾਨ ਸਾਹਿਬ ਅਸੀਂ ਤੁਹਾਡੇ ਸੇਵਾਦਾਰ ਹਾਂ। ਬਾਂਹ ਫੜ ਕੇ ਮਹਿਤਾ ਕਾਲੂ ਜੀ ਨੂੰ ਆਪਣੇ ਘਰ ਲੈ ਗਏ, ਅੰਦਰ ਸੰਦੂਖ ਜਿੱਥੇ ਪਿਆ ਸੀ ਸੰਦੂਖ ਵਾਲੇ ਕਮਰੇ 'ਚ ਲੈ ਕੇ ਚਲੇ ਗਏ। ਕਹਿੰਦੇ ਮਹਿਤਾ ਜੀ ਕਿੰਨਾ ਕੁ ਨੁਕਸਾਨ ਕੀਤਾ ਬਾਲਕ ਨੇ? ਕਹਿੰਦੇ ਜੀ 20 ਰੁਪਈਏ ਦਿੱਤੇ ਸੀ, 20 ਰੁਪਈਏ ਉਜਾੜ ਕੇ ਆ ਗਿਆ। ਸੰਦੂਖ ਦਾ ਕੁੰਡਾ ਚੁੱਕ ਕੇ ਸਾਰਾ ਖਜ਼ਾਨਾ ਹਵਾਲੇ ਕਰਕੇ ਕਹਿੰਦੇ ਮਹਿਤਾ ਜੀ ਜਿੰਨੇ ਚਾਹੀਦੇ ਇੱਥੋਂ ਚੁੱਕ ਕੇ ਲੈ ਜਾਓ, ਪਰ ਪੈਸਿਆਂ ਪੈਸਿਆਂ ਬਦਲੇ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਲਾਉਣਾ ਤਾਂ ਬੜੀ ਦੂਰ ਦੀ ਗੱਲ, ਇਸ ਧਰਤੀ 'ਤੇ ਕੋ ਅੱਖ ਵੀ ਚੁੱਕ ਕੇ ਨਹੀਂ ਵੇਖ ਸਕਦਾ। ਅਤੇ ਨਾਲ ਆਖਿਆ ਤੁਸੀਂ 20 ਰੁਪਈਆਂ ਦੀ ਗੱਲ ਕਰਦੇ ਹੋ, ਇਹ ਤਲਵੰਡੀ ਰਾਏ ਭੋਏ ਦੀ ਨਹੀਂ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦੀ ਹੈ। ਅੱਜ ਤੋਂ ਬਾਅਦ ਇਹ ਤਲਵੰਡੀ ਰਾਏ ਭੋਏ ਦੀ ਨਹੀਂ ਹੋਏਗੀ, ਇਹ ਤਲਵੰਡੀ ਗੁਰੂ ਨਾਨਕ ਸਾਹਿਬ ਜੀ ਦੀ ਹੋਏਗੀ। ਇਹਨੂੰ ਲੋਕ ਨਨਕਾਇਣ ਕਹਿਣਗੇ, ਭਾਵ ਨਾਨਕ ਆਇਣ, ਇਹ ਨਨਕਾਣਾ ਹੋਵੇਗਾ। 750 ਮੁਰੱਬਾ ਗੁਰਮੁਖੋ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਪਰ ਉਸੇ ਵੇਲੇ ਲਾ ਦਿੱਤਾ ਸੀ।
ਕਿੱਡੀ ਵੱਡੀ ਭਾਵਨਾ ਦਾ ਮਾਲਕ ਸੀ ਰਾਏ ਬੁਲਾਰ ਖਾਨ ਸਾਹਿਬ, ਭਾਵ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਬਰਾਤ ਚੜ੍ਹੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ। ਅਤੇ ਜਦੋਂ ਰਾਏ ਬੁਲਾਰ ਕਹਿੰਦੇ ਆ ਵੀ ਵੇਖ ਸਤਿਗੁਰੂ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੂੰ, ਕਹਿੰਦੇ ਵੇਖ ਮਹਿਤਾ ਕਾਲੂ ਤੇਰੇ ਸੁਭਾਅ ਨੂੰ ਮੈਂ ਵੀ ਜਾਣਦਾ ਵੀ ਤੇਰਾ ਸੁਭਾਅ ਗੁੱਸੇ ਵਾਲਾ ਹੈ, ਅਤੇ ਮੈਂ ਭਾਈ ਮੂਲੇ ਦੇ ਸੁਭਾਅ ਨੂੰ ਵੀ ਜਾਣਦਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸਹੁਰਾ ਹੈ, ਸੁਭਾਅ ਉਹਦਾ ਵੀ ਗੁੱਸੇ ਵਾਲਾ ਹੈ, ਪਰ ਮੈਨੂੰ ਇਹ ਵਿਸ਼ਵਾਸ ਹੈ ਜਦੋਂ ਵਿਆਹ ਦਾ ਕਾਰਜ ਹੋਵੇਗਾ ਕੋਈ ਨਾ ਕੋਈ ਕੌਤਕ ਗੁਰੂ ਨਾਨਕ ਸਾਹਿਬ ਜ਼ਰੂਰ ਕਰਨਗੇ, ਰੱਬ ਦਾ ਵਾਸਤਾ ਹੀ ਉੱਥੇ ਬੋਲੀ ਨਾ, ਸ਼ਾਂਤ ਰਹੀਂ ਚੁੱਪ ਹੋ ਜਾਈ ਬੋਲੀ ਨਾ ਉੱਥੇ, ਇੱਧਰੋਂ ਜਿੰਨੇ ਤੈਨੂੰ ਹਾਥੀ ਘੋੜੇ ਊਟ ਚਾਹੀਦੇ ਆ ਲੈ ਜਾ। ਇੱਥੇ ਪਟਵਾਰੀ ਦੇ ਪੁੱਤਰ ਸਨ ਗੁਰੂ ਨਾਨਕ ਸਾਹਿਬ ਮਹਾਰਾਜ, ਸ਼ਾਹੀ 68 ਨਾਲ ਬਰਾਤ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਚੱਲਦੀ ਬਟਾਲੇ ਦੀ ਧਰਤੀ 'ਤੇ, ਅਚਲ ਬਟਾਲੇ ਦੀ ਧਰਤੀ 'ਤੇ ਪਹੁੰਚਦੀ ਹੈ। ਲੋਕ ਵੇਖ ਕੇ ਹੈਰਾਨ ਸਨ ਕਿ ਜਿੱਥੇ ਸ਼ਾਹੀ 68 ਉੱਥੇ ਫਕੀਰੀ ਬਾਣਿਆਂ ਦੇ ਵਿੱਚ ਬੜੇ ਉਦਾਸੀ, ਕੋ ਤਪਸਵੀ, ਕੋ ਅਭਿਆਸੀ, ਕੋ ਸਰੇਵੜਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਹ ਤੁਰੇ। ਉੱਥੇ ਇਤਿਹਾਸ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਬਰਾਤ ਦੀ ਪਹੁੰਚ ਕੀਤੀ ਤਾਂ ਅੱਗੋਂ ਭਾਈ ਮੂਲਾ ਜਾ ਕੇ ਭਾਈ ਖਿੱਤੇ ਰੰਝਾ ਰੰਧਾਵੇ ਦੇ ਕੋਲ ਜਾਂਦੇ ਆ, ਉਹਨੂੰ ਕਹਿੰਦੇ ਜੀ ਬਰਾਤ ਆ ਗਈ ਆਪਾਂ ਲੈਣ ਚੱਲੀਏ। ਉਹ ਕਹਿੰਦੇ ਵੀ ਮੈਂ ਬਜ਼ੁਰਗ ਹੋ ਗਿਆ ਵਾਂ, ਮੇਰੇ ਕੋਲ ਇਤਨੀ ਜਾਇਆ ਜਾਣਾ, ਮੇਰਾ ਪੁੱਤਰ ਅਜਿੱਤਾ ਰੰਧਾਵਾ ਜਾਏਗਾ। ਸੁਭਾਅ ਅਜਿੱਤੇ ਰੰਧਾਵੇ ਦਾ ਵੀ ਉਸ ਵੇਲੇ ਥੋੜ੍ਹਾ ਕਰੜਾ ਸੀ। ਜਦੋਂ ਉਹਨਾਂ ਨੇ ਬਰਾਤ ਵੇਖੀ ਅਤੇ ਬਰਾਤ ਵੇਖਣ ਤੋਂ ਬਾਅਦ ਇਤਿਹਾਸ ਕਹਿੰਦਾ ਵੀ ਕੁਝ ਬੰਦੇ ਤਾਂ ਪਹਿਲਾਂ ਹੀ ਇਸ ਪਾਸੇ ਹੋ ਗਏ ਵੀ ਰਿਸ਼ਤਾ ਕਿੱਥੇ ਕਰ ਦਿੱਤਾ। ਫਕੀਰਾਨਾ ਸੁਭਾਅ, ਫਕੀਰਾਂ ਦੀਆਂ ਟੋਲੀਆਂ, ਕਈਆਂ ਨੇ ਉਸ ਵੇਲੇ ਜ਼ਿਕਰ ਕੀਤਾ ਵੀ ਕਿੱਥੇ ਤੁਸੀਂ ਰਿਸ਼ਤਾ ਕਰ ਬੈਠੇ ਹੋ ਬੱਚੀ ਦਾ। ਉਸ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਬਰਾਤ ਦਾ ਟੁਕਾਅ ਹੁੰਦਾ ਹੈ ਚਲਸਾ, ਇੱਥੇ ਨਾਲ ਗੁਰਦੁਆਰਾ ਸਾਹਿਬ ਹੈ ਕੰਧ ਸਾਹਿਬ, ਕੰਧ ਸਾਹਿਬ ਦੇ ਅਸਥਾਨ ਦੇ ਉੱਪਰ ਜਿਸ ਵਕਤ ਇੱਥੇ ਜ਼ਿਕਰ ਆਉਂਦਾ ਇਤਿਹਾਸ ਵਿੱਚ ਕਿ ਜਿਹੜੀ ਬਰਾਤ ਹੈ ਇੱਥੇ ਟੁਕਾ ਹੁੰਦਾ, ਇੱਥੇ ਬਹੁਤ ਜਿਹੜੀਆਂ ਨੇ ਉਹ ਇਸਤਰੀਆਂ ਆਣ ਕੇ ਫੈਸਲਾ ਕਰਦੀਆਂ ਵੀ ਇੱਕ ਕੰਧ ਕੱਚੀ ਕੰਧ ਦੇ ਨੇੜੇ ਬਿਠਾ ਦਿਓ, ਕੱਚੀ ਕੰਧ ਸੁੱਟ ਦਿਆਂਗੇ, ਕੁਝ ਸਮੇਂ ਵਾਸਤੇ ਵਿਆਹ ਟਲ ਜਾਏਗਾ, ਹੋ ਸਕਦਾ ਕੋਈ ਕਿਸੇ ਪ੍ਰਕਾਰ ਦਾ ਦੁਖਾਂਤ ਵਾਪਰੇ ਵਿਆਹ ਟਲ ਜਾਏਗਾ, ਪਟਵਾਰੀ ਦੀ ਧੀ ਹੈ ਫਕੀਰਾਂ ਦੇ ਲੜ ਥੋੜ੍ਹੀ ਲਾਵਾਂਗੇ। ਪਰ ਜਦੋਂ ਇਤਿਹਾਸ ਕਹਿੰਦਾ ਵੀ ਮਹਾਰਾਜ ਜੀ ਨੂੰ ਉੱਥੇ ਬਿਠਾਇਆ ਗਿਆ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇੱਕ ਮਾਈ ਨੇ ਆਣ ਕੇ ਕਿਹਾ ਸੀ ਪੁੱਤਰਾ ਬੇਟਾ ਇਹ ਕੰਧ ਤੋਂ ਪਾਸੇ ਹੋ ਜਾ, ਇਹ ਕੰਧ ਡਿੱਗ ਪਏਗੀ, ਖਤਮ ਹੋ ਜਾਏਗੀ, ਇੱਥੋਂ ਤੱਕ ਇਹਦੇ ਨਾਲ ਤੇਰਾ ਨੁਕਸਾਨ ਹੋ ਸਕਦਾ ਹੈ, ਪੁੱਤਰ ਇਹਦੇ ਤੋਂ ਪਾਸੇ ਹੋ। ਅਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਇੱਕੋ ਸ਼ਬਦ ਆਖਿਆ ਸੀ ਮਾਂ ਦੁਨੀਆਂ ਦੀਆਂ ਇਮਾਰਤਾਂ ਢੱਟਣਗੀਆਂ ਪਰ ਇਹ ਕੰਧ ਜੁਗੋ ਜੁਗ ਅਟਲ ਰਹੇਗੀ, ਇਹ ਕੰਧ ਨਹੀਂ ਮਿਟਣ ਵਾਲੀ ਹੈ, ਅੱਜ ਵੀ ਉਹ ਕੰਧ ਸਥਿਰ, ਸਿੱਠਣੀਆਂ ਦੇਣ ਵਾਸਤੇ ਵੀ ਇੱਥੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਬੇਇੱਜ਼ਤ ਕਰਦਿਆਂ ਸਿੱਠਣੀਆਂ ਦੇਣ ਵਾਸਤੇ ਉੱਥੇ ਮਾਤਾਵਾਂ ਆਈਆਂ। ਪ੍ਰਿੰਸੀਪਲ ਸਤਬੀਰ ਸਿਉਣੀ ਲਿਖਦੇ ਆ ਮਹਾਰਾਜ ਜੀ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤਾ, ਹਮ ਘਰ ਸਾਜਨ ਆਏ ਸਾਚੇ ਮੇਲ ਮਿਲਾਏ, ਸਾਰੇ ਇਕਦਮ ਸ਼ਾਂਤ ਹੋ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਣ ਲੱਗਾ, ਵਿਆਹ ਦੀ ਰਸਮ ਅਦਾ ਹੋਣ ਲੱਗੀ ਅਤੇ ਪੰਡਿਤ ਜੀ ਨੇ ਵੇਦੀ ਦੇ ਵਿੱਚ ਅੱਗ ਬਾਲੀ। ਅੱਗ ਬਾਲਣ ਤੋਂ ਬਾਅਦ ਉਸ ਵੇਦੀ ਦੇ ਵਿੱਚ ਅੱਗ ਬਾਲਦਿਆਂ ਤੁਰੰਤ ਜਦੋਂ ਮੰਤਰਾਂ ਦਾ ਅਭਿਆਸ ਸ਼ੁਰੂ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਰੋਕ ਦਿੱਤਾ। ਮਹਾਰਾਜ ਕਹਿਣਗੇ ਅੱਗ ਦੇ ਦੁਆਲੇ ਲਾਵਾਂ ਨਹੀਂ, ਫੇਰੇ ਨਹੀਂ। ਇੱਧਰ ਭਾਈ ਮੂਲੇ ਨੂੰ ਕਹਿ ਕੇ ਭੇਜਿਆ ਸੀ ਰਾਏ ਬੁਲਾਰ ਖਾਨ ਸਾਹਿਬ ਨੇ ਵੀ ਆਪਣੇ ਗੁੱਸੇ 'ਤੇ ਕਾਬੂ ਰੱਖਿਓ, ਬੋਲਿਓ ਨਾ, ਜੋ ਵਰਤਦਾ ਹੈ ਵਰਤਨ ਦਿਓ। ਉੱਥੇ ਕਹਿੰਦੇ ਕੁਝ ਕੁ ਵਿਰੋਧ ਹੋਇਆ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਅੱਗੇ ਕੌਣ ਟੇਕ ਸਕਦਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਚੌਂਕੀ ਮੰਗਵਾਈ, ਉਸ ਚੌਂਕੀ ਦੇ ਉੱਪਰ ਕੱਪੜਾ ਵਿਛਾਇਆ, ਮੂਲ ਮੰਤਰ ਸਾਹਿਬ ਦਾ ਪਾਠ ਇੱਕ
ਕਾਗਜ਼ ਦੇ ਉੱਪਰ ਲਿਖ ਕੇ ਸਤਿਗੁਰੂ ਸਾਹਿਬ ਨੇ ਇੱਕ ਪੱਟੀ ਦੇ ਉੱਪਰ ਲਿਖ ਕੇ ਰੱਖ ਦਿੱਤਾ। ਉਹਦੇ ਆਲੇ ਦੁਆਲੇ ਫੇਰੇ ਲਏ, ਸ਼ਬਦ ਨੂੰ ਗੁਰੂ ਪ੍ਰਵਾਨ ਕੀਤਾ। ਜਿਸ ਵਕਤ ਕਹਿੰਦੇ ਆ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦੀਦਾਰ ਅਜਿੱਤੇ ਰੰਧਾਵੇ ਨੇ ਕੀਤੇ, ਇੱਥੋਂ ਤੱਕ ਇਸ ਗੱਲ ਦਾ ਇਤਿਹਾਸ ਨੇ ਜ਼ਿਕਰ ਕੀਤਾ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਅਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਹਰ ਗੁਣ ਗਾਵੈ। ਉਹ ਜਿਹੜਾ ਗੁੱਸੇ ਦੇ ਵਿੱਚ ਭਰਿਆ ਹੋਇਆ ਅਜਿੱਤਾ ਰੰਧਾਵਾ, ਜਿਉਂ ਜਿਉਂ ਉਹਨੇ ਗੁਰੂ ਨਾਨਕ ਸਾਹਿਬ ਨਾਲ ਅੱਗੇ ਮਿਲਾਪ ਕਰਨਾ, ਉਹਦਾ ਜੀਵਨ ਪਲਟ ਜਾਣਾ ਹੈ। ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਕਾਰਜ ਭਾਵ ਵਿਆਹ ਹੋਇਆ, ਅਤੇ ਇੱਥੇ ਵਿਆਹ ਦੇ ਸਮੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਸ ਵਕਤ ਆਨੰਦ ਕਾਰਜ ਦੀ ਰਸਮ ਦੀ ਸੰਪੂਰਨਤਾ ਹੋਈ, ਅਤੇ ਜਿਸ ਵੇਲੇ ਬਰਾਤ ਵਾਪਸ ਚੱਲੀ ਹੈ ਤਲਵੰਡੀ ਦੀ ਧਰਤੀ ਵਾਲੇ ਪਾਸੇ, ਜਿਸ ਵਕਤ ਹੁਣ ਬਰਾਤ ਨੇ ਮੁੜ ਕੇ ਆਉਣਾ ਸੀ, ਅਤੇ ਜਦੋਂ ਬਰਾਤ ਵਾਪਸ ਆਈ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼ਾਂਤ ਚਿੱਤ ਸਾਧੂਆਂ ਅਤੇ ਗੁਰਮੁਖਾਂ ਦੀ ਸੰਗਤ ਵਿੱਚ ਬਿਰਾਜਮਾਨ ਹੋ ਗਏ, ਟਿਕ ਗਏ। ਇੱਥੇ ਇੰਨੇ ਚਿਰ ਨੂੰ ਭਾਈ ਮਰਦਾਨੇ ਦੀ ਆਮਦ ਹੁੰਦੀ, ਭਾਈ ਮਰਦਾਨਾ ਆਉਂਦੇ ਆ। ਮਹਾਰਾਜ ਨਾਲ ਸਾਂਝ ਤਾਂ ਪਹਿਲਾਂ ਹੀ ਸੀ, ਪਰ ਭਾਈ ਮਰਦਾਨਾ ਆਉਂਦੇ ਆ, ਮਹਾਰਾਜ ਜੀ ਦੇ ਕੋਲ ਆਣ ਕੇ ਬੈਠਦੇ ਆ। ਕਹਿੰਦੇ ਪੀਲੇ ਰੰਗ ਦਾ ਚੋਲਾ ਮਹਾਰਾਜ ਜੀ ਨੇ ਪਹਿਨਿਆ ਸੀ, ਪੀਲੇ ਰੰਗ, ਅਤੇ ਚੀਰਾ ਬੰਨਿਆ ਸੀ, ਚੀਰੇ ਦਾ ਅਰਥ ਦਸਤਾਰ ਬੰਨੀ ਹੋਈ ਸੀ, ਟੋਪੀ ਨਹੀਂ ਸੀ, ਸੈਲੀ ਟੋਪੀ ਨਹੀਂ ਸੀ ਰੱਖੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਭਾਈ ਮਰਦਾਨਾ ਆਉਂਦੇ ਆ, ਕੋਲ ਬੈਠਦੇ ਆ, ਇੰਨੇ ਪਿਆਰ ਨਾਲ ਵੇਖਦੇ ਆ ਮਹਾਰਾਜ ਵੱਲ, ਲਗਾਤਾਰ ਚੋਲੇ ਵੱਲ ਵੇਖੀ ਜਾਂਦੇ, ਅਤੇ ਚੋਲੇ ਵੱਲ ਵੇਖਦਿਆਂ ਸਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਭਾਈ ਮਰਦਾਨੇ ਵੱਲ ਵੇਖ ਕੇ ਕਹਿੰਦੇ, ਮਰਦਾਨਿਆਂ ਕੀ ਵੇਖਦਾ ਹੈ, ਚੋਲਾ ਵੇਖਦਾ ਜਿਹੜਾ ਤਨ 'ਤੇ ਪਾਇਆ? ਕਹਿੰਦੇ ਜੀ ਹਾਂ, ਮੈਂ ਚੋਲਾ ਵੇਖ ਰਿਹਾ ਹਾਂ। ਕਹਿੰਦੇ ਤੈਨੂੰ ਸੋਹਣਾ ਲੱਗਦਾ? ਆਖਿਆ ਮਹਾਰਾਜ ਬਹੁਤ ਸੋਹਣਾ ਲੱਗਦਾ ਹੈ ਤੁਹਾਡੇ ਤਨ 'ਤੇ ਪਾਇਆ। ਕਹਿੰਦੇ ਤੈਨੂੰ ਚਾਹੀਦਾ ਹੈ? ਕਹਿਣ ਲੱਗੇ ਜੀ ਤੁਸੀਂ ਦਾਤ ਦਿਓ ਅਤੇ ਕਿਹਨੂੰ ਨਹੀਂ ਚਾਹੀਦੀ। ਕਹਿਣ ਲੱਗੇ ਤੈਨੂੰ ਚਾਹੀਦਾ ਹੈ ਚੋਲਾ? ਮਹਾਰਾਜ ਗੁਰੂ ਦਾਤ ਦੇਵੇ ਸਿੱਖ ਨੂੰ ਅਤੇ ਕਿਹਨੂੰ ਨਹੀਂ ਚਾਹੀਦੀ। ਸਤਿਗੁਰੂ ਸਾਹਿਬ ਨੇ ਉਸੇ ਵੇਲੇ ਚੋਲਾ ਉਤਾਰਿਆ, ਬੇਸ਼ੁਮਾਰ ਕੀਮਤੀ ਚੋਲਾ ਉਤਾਰ ਕੇ ਭਾਈ ਮਰਦਾਨੇ ਦੀ ਝੋਲੀ ਵਿੱਚ ਰੱਖ ਕੇ ਕਹਿੰਦੇ, ਭਾਈ ਮਰਦਾਨਿਆਂ ਇੱਕ ਗੱਲ ਦਾ ਖਿਆਲ ਕਰੀਂ, ਇਹ ਚੋਲਾ ਜਿਸ ਦਿਨ ਤੂੰ ਪ੍ਰਾਪਤ ਕਰ ਲਿਆ ਤਨ 'ਤੇ ਧਾਰਨ ਕਰੇ, ਇਹ ਚੋਲੇ ਦੀ ਜਿਹੜੀ ਝੋਲੀ ਹੈ ਨਾ, ਇਹ ਇੱਕ ਅਕਾਲ ਪੁਰਖ ਤੋਂ ਬਗੈਰ ਕਿਸੇ ਅੱਗੇ ਨਾ ਅੱਡੀ। ਇਹ ਚੋਲਾ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਖਿਆਲ ਰੱਖੀ ਇਹ ਚੋਲਾ ਨਾਨਕ ਜੀ ਦਾ ਹੈ, ਅਤੇ ਗੁਰੂ ਨਾਨਕ ਸਾਹਿਬ ਦਾ ਸਿਰ ਇੱਕ ਨਿਰੰਕਾਰ ਤੋਂ ਬਗੈਰ ਕਿਸੇ ਅੱਗੇ ਹੋਰ ਨਹੀਂ ਚੁੱਕਿਆ, ਅਤੇ ਅੱਜ ਤੋਂ ਬਾਅਦ ਇਹ ਗੱਲ ਦਾ ਵੀ ਖਿਆਲ ਰੱਖੀ, ਇਸ ਚੋਲੇ ਨੂੰ ਧਾਰਨ ਕਰਕੇ ਅੱਜ ਤੋਂ ਬਾਅਦ ਕਿਸੇ ਦਰਵਾਜ਼ੇ 'ਤੇ ਜਾ ਕੇ ਮੱਥਾ ਨਾ ਟੇਕੀ, ਕਿਸੇ ਦਰਵਾਜ਼ੇ 'ਤੇ ਜਾ ਕੇ ਝੋਲੀ ਨਾ ਅੱਡੀ, ਮੰਗੀ ਨਾ। ਭਾਈ ਮਰਦਾਨਾ ਕਹਿੰਦੇ, ਮਹਾਰਾਜ ਮੇਰੇ ਬੱਚੇ ਕਿੱਥੋਂ ਪੜਨਗੇ, ਬੱਚਿਆਂ ਦਾ ਪਾਲਣ ਕਿਵੇਂ? ਕਹਿਣ ਲੱਗੇ, ਤੇਰਾ ਘਰ ਹੈ ਗੁਰੂ ਨਾਨਕ ਸਾਹਿਬ ਦਾ ਘਰ, ਨਾ ਇਸ ਘਰ ਵਿੱਚੋਂ ਖਜ਼ਾਨਾ ਖਾਲੀ ਹੋਵੇਗਾ ਨਾ ਤੇਰੇ ਘਰ ਵਿੱਚ। ਇਹ ਸ਼ਬਦ ਵਰਤੇ ਮਹਾਰਾਜ ਜੀ ਨੇ, ਅਤੇ ਇੱਥੇ ਕਹਿੰਦੇ ਆ ਵੀ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਮਾਸੀ ਉਹ ਕੋਲ ਆਈ, ਗੁਰੂ ਨਾਨਕ ਸਾਹਿਬ ਦੀ ਮਾਸੀ ਮਾਤਾ ਜੀ ਨੂੰ, ਮਾਤਾ ਤ੍ਰਿਪਤਾ ਜੀ ਨੂੰ ਆਪਣੀ ਭੈਣ ਨੂੰ ਕਹਿੰਦੀ ਹੈ। ਕਹਿਣ ਲੱਗੀ, ਮੈਂ ਤਾਂ ਸਮਝਿਆ ਸੀ ਤੇਰਾ ਪੁੱਤਰ ਜਿਹੜਾ ਹੈ ਉਹ ਚੰਗਾ ਹੈ ਅਤੇ ਅੱਧਾ ਕਮਲਾ ਹੈ, ਇਹਨੇ ਕੀਮਤੀ ਚੋਲਾ ਹੀ ਕਿਸੇ ਨੂੰ ਦੇ ਦਿੱਤਾ। ਅਤੇ ਅੱਗੋਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਮਾਸੀ ਮੈਂ ਤਾਂ ਅੱਧਾ ਕਮਲਾ ਬਣ, ਤੇਰਾ ਜਿਹੜਾ ਤੇਰਾ ਪੁੱਤਰ ਹੋਵੇਗਾ ਉਹ ਪੂਰਾ ਕਮਲਾ ਹੋਵੇਗਾ। ਅਤੇ ਉਹ ਪੂਰੇ ਕਮਲੇ ਦਾ ਅਰਥ ਨਾਲ ਕਹਿ ਦਿੱਤਾ। ਕਹਿਣ ਲੱਗੇ, ਕਮਲਾ ਦਿਮਾਗੀ ਸੰਤੁਲਨ ਤੋਂ ਵਹੀਣਾ ਨਹੀਂ, ਉਹ ਰੱਬ ਦੀ ਬੰਦਗੀ ਵਿੱਚ ਕਮਲਾ ਹੋਏਗਾ। ਉਹੀ ਗੁਰਦਾਸਪੁਰ ਦੀ ਧਰਤੀ 'ਤੇ ਰਹਿਣ ਵਾਲਿਆਂ ਨੂੰ ਪਤਾ ਹੋਏਗਾ, ਬਾਬਾ ਰਾਮ ਥੰਮਨ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਾਸੀ ਦੇ ਪੁੱਤਰ ਨੇ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਵਰਤੀ ਗੁਰਮੁਖੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦੇ ਦਿਨ ਆਨੰਦ ਕਾਰਜ ਅਚਲ ਬਟਾਲੇ ਦੀ ਧਰਤੀ ਦੇ ਉੱਪਰ ਹੋਇਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਆਪ ਸਮੂਹ ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਨੂੰ
ਬੇਅੰਤ ਬੇਅੰਤ ਵਧਾਈਆਂ ਮੁਬਾਰਕਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਬਖਸ਼ਿਸ਼ ਦਿੱਤੀ ਦਾਤ ਗੁਰਸਿੱਖੀ ਸਿਦਕ ਭਰੋਸਾ ਪ੍ਰਾਪਤ ਹੋਵੇ। ਮਹਾਰਾਜ ਜੀ ਇੱਥੇ ਅਖੀਰ 'ਤੇ ਕਹਿੰਦੇ ਆ ਕਾਹੇ ਸੋਚ ਕਰਹਿ ਰੇ ਪ੍ਰਾਣੀ। ਮਹਾਰਾਜ ਕਹਿ ਲੱਗੇ ਇਨਸਾਨ ਕਿਉਂ ਚਿੰਤਾ ਕਰਦਾ ਹੈ, ਕਿਉਂ ਸੋਚਦਾ ਹੈ, ਕਾਹੇ ਸੋਚ ਕਰਹਿ ਰੇ ਪ੍ਰਾਣੀ। ਮਹਾਰਾਜ ਫਿਰ ਕਰਾਂ ਕਿ ਸਤਿਗੁਰੂ ਜੀ ਕਹਿਣ ਲੱਗੇ ਜਪ ਨਾਨਕ ਪ੍ਰਭ ਅਲੱਖ ਵਿਡਾਣੀ। ਮਹਾਰਾਜ ਕਹਿਣ ਲੱਗੇ ਅਲੱਖ ਜਿਹਦੇ ਕੌਤਕ ਬੜੇ ਅਗੰਮ ਅਤੇ ਬੇਅੰਤ ਨੇ, ਤੂੰ ਉਹਨੂੰ ਜਪਣ ਦਾ ਯਤਨ ਕਰ, ਜੀਵਨ ਦੇ ਵਿੱਚ ਕਮੀ ਕਿਸੇ ਪਾਸੇ ਨਹੀਂ ਹੋਏਗੀ, ਰੱਤੀ ਭਰ ਵੀ ਕਿਸੇ ਪਾਸੇ ਕੋਈ ਕਮੀ ਨਹੀਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸੇ ਕਰਕੇ ਜੀਵਨ ਦੇ ਵਿੱਚ ਜੋ ਦਾਤ ਸਾਡੇ ਉੱਪਰ ਸਤਿਗੁਰੂ ਸਾਹਿਬ ਨੇ ਰਹਿਮਤ ਦੀ ਬਖਸ਼ਿਸ਼ ਕੀਤੀ, ਅੱਜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਸ ਕਾਰਜ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਹੈ। ਕਿਉਂਕਿ ਅੱਜ ਦੇ ਦਿਨ ਹੀ ਸੁਲਤਾਨਪੁਰ ਦੀ ਧਰਤੀ ਤੋਂ ਬਰਾਤ ਚੱਲਦੀ ਹੈ, ਉਸੇ ਤਰੀਕੇ ਨਾਲ ਬਰਾਤ ਚੱਲਦੀ ਅਤੇ ਅਚਲ ਬਟਾਲੇ ਦੀ ਧਰਤੀ 'ਤੇ ਉਸੇ ਤਰੀਕੇ ਨਾਲ ਉਸ ਬਰਾਤ ਦਾ ਜਿਹੜਾ ਹੈ ਉਹ ਢੁਕਾ ਕਰਵਾਇਆ ਜਾਂਦਾ, ਸਵਾਗਤ ਕੀਤਾ ਜਾਂਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਲ ਆਪਾਂ ਜੁੜੇ ਹਾਂ ਗੁਰਮੁਖੋ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗ੍ਰਹਿਸਥ ਜੀਵਨ ਵਿੱਚ ਸਭ ਤੋਂ ਵੱਡੀ ਪਰਪਕਤਾ ਦੇ ਕੇ ਕਿਹਾ ਸੀ। ਆਪ ਗ੍ਰਹਿਸਥੀ ਹੋ ਕੇ ਮਹਾਰਾਜ ਕਹਿੰਦੇ ਸੀ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੈ। ਮਹਾਰਾਜ ਕਹਿਣਗੇ ਗੁਰਮੁਖਾ ਕਮਲ ਦਾ ਫੁੱਲ ਚਿੱਕੜ ਵਿੱਚੋਂ ਪੈਦਾ ਹੁੰਦਾ, ਚਿੱਕੜ ਤੋਂ ਬਗੈਰ ਕਿਸੇ ਪਾਸੇ ਨਹੀਂ ਪੈਦਾ ਹੁੰਦਾ, ਉਹ ਚਿੱਕੜ ਵਿੱਚੋਂ ਪੈਦਾ ਹੋ ਕੇ ਮੂਲ ਕੇਵਲ ਸੂਰਜ ਨੂੰ ਰੱਖਦਾ ਹੈ, ਉਹਦਾ ਮੂਲ ਸੂਰਜ ਹੀ ਹੈ। ਇਹ ਗੱਲ ਦਾ ਖਿਆਲ ਆਪਾਂ ਨਿਰਣੇ ਕਰਕੇ ਰੱਖੀਏ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਆਪਾਂ ਸਾਰੇ ਪ੍ਰੇਮ ਸਹਿਤ ਬੈਠੇ ਹਾਂ। ਗੁਰਮੁਖੋ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਹੈ ਗੁਰੂ ਵਾਲੇ ਬਣੀਏ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਰ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਆਪ ਸੰਗਤਾਂ ਨੂੰ 7:30 ਵਜੇ ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੀਏ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, 25-26 ਤਰੀਕ ਨੂੰ ਸ਼ਾਮ ਦੇ ਦੀਵਾਨ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲੇ, ਅਤੇ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ ਉਹ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਦੀ ਸਾਜੀ ਨੇ ਵਾਜੀ ਗੁਰੂ ਰੂਪ ਗੁਰੂ ਪਿਆਰੀ ਸਤਿ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੁੜ ਕੇ ਰੱਖਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਦਿਓ ਸੀਸ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਰ ਸਿੰਘ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਸਤਿਕਾਰਯੋਗ ਬੱਚੀ ਇਸ਼ਮੀਤ ਕੌਰ ਜੀ, ਜੋ ਕਿ ਜਿਸ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਅੱਜ ਨਿਭਾਈਆਂ ਜਾ ਰਹੀਆਂ ਨੇ, ਉਹਨਾਂ ਵੱਲੋਂ ਇੱਕ ਸ਼ਬਦ ਦੀ ਹਾਜ਼ਰੀ ਭਰੀ ਜਾਵੇਗੀ। ਉਸ ਤੋਂ ਬਾਅਦ ਆਨੰਦ ਸਾਹਿਬ ਜੀ ਦੇ ਪਾਠ, ਉਸ ਤੋਂ ਬਾਅਦ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੈਰ ਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ

ਸਿੱਖਾਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ

ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਪਰਿਵਾਰਾਂ ਅੰਦਰ ਚੜ੍ਹਦੀ ਕਲਾ ਤੰਦਰੁਸਤੀ ਗੁਰਸਿੱਖੀ ਸਿਦਕ ਭਰੋਸਾ ਆਪਸੀ ਪ੍ਰੇਮ ਇਤਫਾਕ ਬਖਸ਼ਣਾ ਆਪ ਜੀ ਦੇ ਹਜ਼ੂਰ ਸਤਿਗੁਰੂ ਜੀ ਸਰਦਾਰ ਕਸ਼ਮੀਰ ਸਿੰਘ ਸਰਦਾਰ ਹਰਜੀਤ ਸਿੰਘ ਜੀ ਵੱਲੋਂ ਮਾਤਾ ਜੀਤ ਕੌਰ ਜੀ ਦੀ ਯਾਦ ਵਿੱਚ ਸਤਿਗੁਰੂ ਜੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ

ਕਾਰੋਬਾਰਾਂ ਵਿੱਚ ਵਾਧੇ ਕਰਨੇ, ਚੜ੍ਹਦੀ ਕਲਾ ਕਰਨੀ, ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ, ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਰਾਜਦੀਪ ਕੌਰ ਜੀ ਵੱਲੋਂ ਬੀਬੀ ਸਰਬਜੀਤ ਕੌਰ ਜੀ ਦੇ ਵੀਜ਼ਾ ਲੱਗਣ 'ਤੇ ਅਰਦਾਸ ਬੇਨਤੀ ਕਰਦਿਆਂ ਸ਼ੁਕਰਾਨਾ। ਸਤਿਗੁਰੂ ਜੀਓ ਸੁੰਦਰ ਪੁਸ਼ਾਕੇ ਭੇਟਾ ਕੀਤੇ, ਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕੱਜ ਲੈਣੇ, ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗੇ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਵਿਸ਼ੇਸ਼ ਦੀਵਾਨ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵੀ ਅਤੇ ਸੰਧਿਆ ਵੇਲੇ ਦੇ ਦੀਵਾਨ ਵੀ ਸੱਜੇ ਨੇ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦਾ ਵਿਆਹ ਸੰਮਤ 1544 ਬਿਕਰਮੀ 1487 ਈਸਵੀ ਨੂੰ ਬਟਾਲਾ ਗੁਰਦਾਸਪੁਰ ਵਿਖੇ ਮਾਤਾ ਸੁਲੱਖਣੀ ਜੀ ਦੇ ਨਾਲ ਹੋਇਆ। ਮਾਤਾ ਜੀ ਪੱਖੋ ਕੇ ਨਿਵਾਸੀ ਭਾਈ ਮੂਲ ਚੰਦ ਜੀ ਅਤੇ ਮਾਤਾ ਚੰਦੋ ਰਾਣੀ ਜੀ ਦੀ ਸਪੁੱਤਰੀ ਸਨ, ਜੋ ਉਸ ਸਮੇਂ ਕਾਰੋਬਾਰ ਕਾਰਨ ਬਟਾਲੇ ਵਿਖੇ ਹੀ ਨਿਵਾਸ ਕਰਦੇ ਸਨ। ਵਿਆਹ ਸਮੇਂ ਬਰਾਤ ਦਾ ਉਤਾਰਾ ਉਸ ਅਸਥਾਨ 'ਤੇ ਹੋਇਆ ਜਿੱਥੇ ਅੱਜ ਕੱਲ੍ਹ ਇਤਿਹਾਸਕ ਗੁਰਦੁਆਰਾ ਸਾਹਿਬ ਸ਼੍ਰੀ ਕੰਧ ਸਾਹਿਬ ਸ਼ੋਭਿਤ ਹੈ। ਇੱਥੇ ਜਦੋਂ ਗੁਰੂ ਸਾਹਿਬ ਜੀ ਨੇ ਇੱਕ ਕੱਚੀ ਕੰਧ ਦੇ ਨਜ਼ਦੀਕ ਬਿਰਾਜਮਾਨ ਹੋਏ ਤਾਂ ਇੱਕ ਨੇਕ ਦਿਲ ਬਜ਼ੁਰਗ ਮਾਈ ਨੇ ਚਿੰਤਾ ਕਰਦਿਆਂ ਕਿਹਾ ਕਿ ਇਹ ਕੰਧ ਕੱਚੀ ਹੈ ਅਤੇ ਢਹਿ ਸਕਦੀ ਹੈ, ਇਸ ਲਈ ਇੱਥੋਂ ਪਾਸੇ ਹੋ ਜਾਵੋ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਇਲਾਹੀ ਬਚਨ ਫਰਮਾਇਆ ਕਿ ਮਾਈ, ਇਹ ਕੰਧ ਜੁਗ ਜੁਗ ਅਟਲ ਰਹੇਗੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਬੋਲਾਂ ਦੀ ਅਜ਼ਮਤ ਸਦਕਾ ਉਹ ਕੱਚੀ ਕੰਧ ਸਦੀਆਂ ਬੀਤ ਜਾਣ ਮਗਰੋਂ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਜਿਸ ਪਵਿੱਤਰ ਸਥਾਨ 'ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦਾ ਵਿਆਹ ਕਾਰਜ ਹੋਇਆ, ਉੱਥੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਸ਼ੋਭਿਤ ਹੈ। ਐਸੇ ਦੀਨ ਦਿਆਲ ਸਤਿਗੁਰਾਂ ਦਾ ਅੱਜ ਵਿਆਹ ਪੁਰਬ, ਇਹ ਪਾਵਨ ਦਿਹਾੜਾ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਗਿਆ ਹੈ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਗੁਰੂ ਸਾਹਿਬ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀ ਦਰ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਘਰ ਵਿਖੇ ਆਉਣ ਵਾਲੇ ਦਿਹਾੜੇ 19 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ, ਕੱਲ੍ਹ ਤੋਂ ਲੈ ਕੇ 22 ਤਰੀਕ ਤੱਕ, ਸਵੇਰੇ 9 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਇੰਟਰਨੈਸ਼ਨਲ ਐਨੂਅਲ ਗੁਰਮਤਿ ਪ੍ਰਚਾਰ, ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ, ਤਿੰਨਾਂ ਵੱਲੋਂ ਵਰਸਾਏ ਗਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ ਆਪ ਸੰਗਤਾਂ ਦੇ ਦਰਸ਼ਨਦਾਰੇ ਕਰਨਗੇ। ਇਸ ਮਹਾਨ ਗੁਰਮੁਖ ਸਮਾਗਮ ਦੇ ਵਿੱਚ ਗੁਰਮੁਖ ਪਿਆਰੇ ਆਪ ਸੰਗਤਾਂ ਨੂੰ ਨਾਮ ਸਿਮਰਨ ਅਭਿਆਸ, ਗੁਰਬਾਣੀ ਕੀਰਤਨ, ਢਾਡੀ ਵਾਰਾਂ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰਨਗੇ ਜੀ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ, ਅਤੇ ਨਾਲ ਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 24 ਤਰੀਕ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾਵੇਗਾ। 26 ਸਤੰਬਰ ਦਿਨ

0: ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ ਅਤੇ 25-26 ਸਤੰਬਰ ਸ਼ਾਮ ਦੇ ਦੀਵਾਨ ਦੇ ਵਿੱਚ ਅਤੇ 27 ਨੂੰ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਪਾਤਸ਼ਾਹ ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲੇ ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਗੁਰੂ ਘਰ ਵਿਖੇ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਨੀ ਸਾਹਿਬ ਦੇ ਪਾਠ ਹੁੰਦੇ ਨੇ। ਆਪ ਜੀ ਇਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ। ਅੱਜ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਕਸ਼ਮੀਰ ਸਿੰਘ ਜੀ, ਸਰਦਾਰ ਹਰਜੀਤ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ ਮਾਤਾ ਜੀਤ ਕੌਰ ਜੀ ਦੀ ਮਿੱਠੀ ਯਾਦ ਨੂੰ ਮਨਾਉਂਦਿਆਂ ਹੋਇਆਂ ਗੁਰੂ ਘਰ ਵਿਖੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਨੇ। ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਦੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ। ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਉਲਾਂ ਚੁੱਕਿਆਂ ਦੇ ਖਿਮਾ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਜੈ ਕਾਰ ਕੀਰਤਿ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਅਨ, ਦੇਖੈ ਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ। ਸੰਬਦ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉਂ ਮੇਲ, ਘਰ ਘਰ ਹੋ ਪਾਹੁ ਚਾਸ, ਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸੋ ਵਿੱਚ ਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹੋ ਹੋਆ, ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਣ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਾਵਖੰਡਨਾ ਤੇਰੀ, ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਸ ਮੂਰਤ ਨਨਾਏਕ ਤੋਹੀ, ਸਹਸ ਪਦ ਬਿਮਨ ਨਾਨੇਕ ਪਦ ਗੰਧ ਬਿਨ, ਸਹਸ ਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰਿੰ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ, ਕਾਰ ਸਾਧੂ ਅੰਜਲੀ ਪੁਨ ਵੱਡਾ ਹੇ, ਕਾਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੇ, ਜਿਉਂ ਜਿਉਂ ਚਲੈ ਚਬੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਾਵ ਖੰਡਾ ਹੇ, ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਆਮ ਗਰੀਬ ਮਸਕੀਨ ਪ੍ਰਭ ਤੇਰੇ।

ਹਰੀ ਜਿਉ ਪਿੰਡ ਸਭ ਤੇਰਾ।

0: ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ। ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕਰਨਾ ਉਹਨੇ ਦਿਆ ਵੈ ਤਾਇ ਸਭ ਥਾਈ ਹੋਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਾਮਤ ਕੀਤੀ। ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ। ਨਾਲ ਨਾਲ ਸ੍ਰੀ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਗਾਂ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ ਸਤਿਗੁਰੂ ਜੀ। ਇਸ ਵੇਲੇ ਆਪ ਜੀ ਕੇ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਚੌਧਰੀ ਆਪ ਜੀ ਕਿਰਪਾ ਕਰੋ। ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ। ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ। ਅਖਰ ਵਾਧਾ ਘਾਟਾ ਭੁਲਚੁੱਕ ਮੁਆਫ ਕਰਨੀ। ਸਰਬੱਧੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ
1: ਸ੍ਰੀ ਅਕਾਲ।

ਹੋਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰ,
1: ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਮੰਤ ਸੋਦਰਾ,
0: ਗੁਰਦੇਵ ਦਾਤਾ ਹਰ ਨਾਮ ਉਪਦੇਸੇ, ਗੁਰਦੇਵ ਮਨ ਨਿਰੋਧਰਾ,
1: ਗੁਰਦੇਵ ਸਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ,
0: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਭੰਜਨ ਅਪਰੰਪਰਾ,
1: ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਆਦਿ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਾ ਪੁੱਤਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਾਂ ਮੂੜ ਪਾਪੀ ਜਿਤ ਲਗਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਾਂ ਮੂੜ ਪਾਪੀ ਜਿਤ ਲਗਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ

ਤਬ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਦੁਸ਼ਮਣ ਡਰੈ, ਪ੍ਰਭ ਕੈ ਸਿਮਰਨ ਅੰਧਨ ਜਾਗੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਸਰਬ ਨਾ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਦਰ ਗੈ ਮਾਨੀ, ਪ੍ਰਭ ਕੈ ਸਿਮਰਨ ਸੁਫਲ ਫਲਾ, ਨਾਨਕ ਤਾ ਕੇ ਲਾਗੋ ਪਾਏ, ਪ੍ਰਭ ਕੈ ਸਿਮਰਨ ਉਦਰੈ ਮੂਚਾ, ਪ੍ਰਭ ਕੈ ਸਿਮਰਨ ਸਭ ਕੁਛ ਸੁਜੈ, ਪ੍ਰਭ ਕੈ ਸਿਮਰਨ ਪੂਰਨ ਆਸਾ, ਅੰਮ੍ਰਿਤ ਨਾਮ ਮ੍ਰਿਤ ਮਾਏ ਸਮਾਏ, ਨਾਨਕ ਜਨ ਕਾ ਦਾਸ ਦਸਨਾ, ਪ੍ਰਭ ਕੌ ਸਿਮਰਨ ਸੇ ਪਤ ਬੰਤੇ, ਪ੍ਰਭ ਕੌ ਸਿਮਰਨ ਸੇ ਪੁਰਖ ਪ੍ਰਧਾਨ, ਪ੍ਰਭ ਕੌ ਸਿਮਰਨ ਸਰਬ ਕੇ ਰਾਜੇ, ਪ੍ਰਭ ਕੌ ਸਿਮਰਨ ਸਦਾ ਵਿਨਾਸੀ, ਨਾਨਕ ਜਨ ਕੀ ਮਗੈਰ ਵਾਲਾ, ਪ੍ਰਭ ਕੌ ਸਿਮਰਨ ਤਿਨ ਸਤ ਬਲਿਹਾਰੀ, ਪ੍ਰਭ ਕੌ ਸਿਮਰਨ ਤਿਨ ਸੁਖ ਬਿਹਾਵੈ, ਪ੍ਰਭ ਕੌ ਸਿਮਰਨ ਤਿਨ ਨਿਰਮਲ ਨੀਤ, ਪ੍ਰਭ ਕੌ ਸਿਮਰਨ ਬਸੇ ਹਰ ਨੇਰੇ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਬੂ ਨਾ ਚੂਰੇ, ਪ੍ਰਭ ਕੈ ਸਿਮਰਨ ਸਹਿਜ ਸਮਾਣੀ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਨਾਨਕ ਦਿਨ ਦਿਨ

ਜੈ ਮਹਾਭਿਆਨ ਦੂਤ ਜਮਦਲ ਹੈ ਜੈ ਮੁਸਕਲ ਹੋਵੇ ਅਤ ਪਾਰੀ ਅਨੇਕ ਪੁਨੇ ਚਨ ਕਰਤ ਨਹੀਂ ਤਰੈ ਗੁਰਮੁਖ ਨਾਮ ਜਪੋ ਮਨ ਮੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖਿਆ ਲਾ ਕਰੋਰੀ ਬੰਧਨ ਪਰੈ ਅਨੇਕ ਮਾਇਆ ਰੰਗ ਤਿਖ ਨੰਬ ਜਾਵੈ ਜੇ ਮਾਰ ਗਏ ਜਾਤ ਕੇਲਾ ਐਸਾ ਨਾਮ ਮਨ ਸਦਾ ਧਿਆਈਐ ਛੂਟਤ ਨਹੀਂ ਕੋਟ ਲਖਬਾਹੀ ਅਨੇਕ ਬਿਗੰਜੇ ਆਏ ਸੰਘਾਰੇ ਅਨੇਕ ਜੋਨ

ਜਹਾਂ ਪੰਨ ਤੇਰਾ ਕੋ ਨਾਸਿਆ ਨੂੰ ਜੈ ਮਾਂ ਭਿਆਨ ਤਪਤ ਪੋ ਕਾਮ ਜਹਾਂ ਤ੍ਰਿਖਾ ਮਨ ਤੁਜਾ ਕਰਖੈ ਭਗਤ ਜਨਾ ਕੀ ਬਰਤਨ ਨਾਮ ਹਰਿ ਕਾ ਨਾਮ ਦਾਸ ਕੀ ਓਟ ਹਰ ਜਸ ਕਰਤ

0: ਆਪਣਾ ਦੁੱਖ ਮਿਟਾਵੇ
1: ਨਾਮ ਹਿਰਦੈ ਸਦਗਾਵੇ
0: ਜੇ ਕੋ ਆਪਣੀ ਸੋਭਾ ਲੋਰੇ
1: ਸਾਧ ਸੰਗੇ ਹੋਵੇ ਸੋਰੇ
0: ਜੇ ਕੋ ਜਨਮ ਮਰਨ ਤੇ ਡਰੇ
1: ਸਾਧ ਨਾਮ ਦੀ ਸਰਨੀ ਪਰੇ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ

0: ਆਪੇ
1: ਆਪਨ ਸੰਗਾ ਪ੍ਰਭ ਰਾਖੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਗਿਆਨ ਗਵਨ ਜਾਣਸ ਹੋਏ
0: ਸਰਵ ਧਰਮ ਮੈ ਸੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈ ਉੱਤਮ ਕਿਰਿਆ
1: ਸਾ ਸੰਗ ਗੁਰਮਤ ਮਲ ਹਿਰਿਆ
0: ਸਗਲ ਉਦਮ ਮੈ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈ ਅੰਮ੍ਰਿਤ ਬਾਣੀ
1: ਹਰ ਕੋ ਜਸ ਰਸ

0: ਨਿਰਗੁਣ ਸਾਖ ਸੈਨ
1: ਉਭ ਪਿਆਓ ਬੈਠ ਕਰੋ ਦੈਣ
0: ਇਹ ਨਿਰਗੁਣ ਗੁਣ ਕਛ ਨ ਬੂਝੈ
1: ਬਸ ਲਿਓ ਤੋ ਨਾਨਕ ਸੀਜੈ
0: ਜੇ ਪ੍ਰਸਾਦ ਤਾਰ ਉਪਰ ਸੁਖ ਵਸੇ
1: ਸੁਧ ਪ੍ਰਾਤ ਮੀਤ ਬੰਤਾ ਸੰਗ ਹਸੇ
0: ਜੇ ਪ੍ਰਸਾਦ ਪੀਵੇ ਸੀਤਲ ਜਲਾ
1: ਸੁਖਦਾਈ ਪਵਨ ਭਾਵ ਕਮਲਾ
0: ਜੇ ਪ੍ਰਸਾਦ ਭੋਗੇ ਸਭ ਰਸਾ
1: ਸਗਲ ਸਮਗਰੀ ਸਭ ਸਾਥ ਵਸਾ
0: ਦਿਨੇ ਹਸਤ ਪਾਵ ਕਰਨ ਦਰਸਨਾ
1: ਤਿਸੇ ਤਿਆਗ ਅਮਰ ਸੰਗ ਰਚਨਾ
0: ਐਸੇ ਦੋਖ ਮੁੜ ਅੰਧ ਵਿਆਪੇ
1: ਨਾਨਕ ਕਾੜ ਲਿਓ ਪ੍ਰਭ ਆਪੇ
0: ਆਦ ਆਂਜੋ ਰੱਖਣਹਾਰ
1: ਤਿਸਿਓ ਪ੍ਰੀਤ ਨਾ ਕਰੇ ਗਵਾਰ
0: ਜਾਕੀ ਸੇਵਾ ਨਵਰਿਤ

0: ਪ੍ਰਸਾਦ ਸ਼ਕਤੀ ਅੰਮ੍ਰਿਤ ਖਾਏ
1: ਜਿਸਦਾ ਕੋ ਕੋ ਰੱਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤੇ ਲਾਵੇ
1: ਜਿਸ ਕੋ ਸਿਮਰਨ ਪਰਮ ਗਤ ਪਾਵੇ
2: ਜੇ ਪ੍ਰਸਾਦ ਅਸੇ ਸੁਮੰਦਾ
1: ਤਿਸੇ ਧਿਆਇ ਸਦਾ ਮਨ ਅੰਦਰ
2: ਆਠ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰਾਵਸ ਭੋਗ
1: ਨਾਨਕ ਸਦਾ ਧਿਆਏ ਧਿਆਵਨ ਜੋਗ ਤਿਸੇ ਧਿਆ ਕਾ ਤਵਨ ਪਾਵੇ
2: ਨਾਨਕ ਤੇਰੀ

tuh kayak

ਰੱਬਣ ਸਭ ਤੇ ਨੀਚਾ ਨਾਨਕ ਜਿਨ ਪ੍ਰਭਾਵ ਕਰੇ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਪਰ ਉਪਕਾਰ ਉਮਾ ਬ੍ਰਹਮ ਗਿਆਨੀ ਰੇ ਦਾਵਤ ਬੰਦਾ ਬ੍ਰਹਮ ਗਿਆਨੀ ਸਫਲ ਫਲਾ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੇ ਵਸੈ

molto pesaroso.

0: Sukhatra.
1: Hey.

personal, no, al bien de todos.

ਸਿ ਸਾਧੂ ਗਿਆਨ ਅਨੇਕ ਜੋਨ ਭਰਮੇ ਭਰਮੀਆਂ ਜੋ ਪ੍ਰਭਾਵੇ ਜਿਵੇਂ ਨਚਾਵੇ ਨਾਨਕ ਦੂਜਾ ਅਮਰਾ ਕੋ

0: ਕਹਾ
1: ਵੈ ਜਨਮ ਮਰੈ ਕੋ ਜੋ ਪਰਮਾਵੇ
0: ਤਨ ਭੂਖਾ ਜੋ ਕਰੈ ਗਮਾਨ
1: ਸੋ ਮੂਰਖ ਅੰਧਾ ਗਿਆਨ
0: ਹਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਸਵੈ
1: ਨਾਨਕਿਆ ਮੁਸਕਾ ਕੇ ਸੁਖ ਪਾਵੇ
0: ਮੰਤਾ ਹੋਏ ਕਰ ਗਰਵਾਵੇ
1: ਇਸ ਮਾਨ ਕਾ ਸੰਗ ਨਾ ਜਾਵੇ
0: ਉਹ ਲਸਕਰ ਮਾਨ ਕੋ ਉੱਪਰ ਕਰਿਆ
1: ਬਲ ਪਿੱਤਰ ਦਾ ਕਾ ਹੋਏ ਵਿਨਾਸ
0: ਤੇ ਆਪ ਜਾਣੈ ਬਲਵਾਨ
1: ਕਿਨ ਮੈਂ ਹੋਏ ਜਾਏ ਬਸਵੰਤ
0: ਕਿਸੇ ਨਾ ਬਦੇ ਆਪ ਓੰਕਾਰੀ
1: ਤਨ ਰਾਇ ਕਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾ ਕੈ ਮਿਟੇ ਅਭਿਮਾਨ
1: ਸੋ ਜਨ ਨਾਨਕ ਦਰਗੇ ਪਰਵਾਨ
0: ਓੜ ਕਰਮ ਕਰੇ ਉਤਾਰੇ
1: ਸ਼ਰਮ ਪਾਵੇ ਸਗਲੇ ਸਤਾਰੇ
0: ਨਿਕਟ ਪਸਿਆ ਕਰੇ ਅਹੰਕਾਰ
1: ਨਰ ਸਰੂਪ ਫਿਰ ਉਤਾਰ
0: ਨਿਕ ਜਤਨ ਕਰ ਆਤਮ ਮੇ ਦਰਵੈ
1: ਅਦਰਗੇ ਕੋ ਕੈਸੇ ਗਵੇ
0: ਆਪਸ ਕੋ ਜੋ ਭਲਾ ਕਹਾਵੇ
1: ਕਿਸੇ ਭਲਾਈ ਨਿਕਰ ਨਾ ਆਵੇ
0: ਸਭ ਕੀ ਰੇਮ ਜਾ ਕਾ ਮਨ ਹੋਏ
1: ਕੋ ਨਾਨਕ ਤਾਕੇ ਨਿਰਮਲ ਸੋਏ
0: ਜਬ ਲਗ ਜਾਣੈ ਮੁਝਤੇ ਕੁਛ ਹੋਏ
1: ਜਬ ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੈ ਮੈਂ ਕੁਛ ਕਰਤਾ
1: ਜਬ ਲਗ ਗਰਮ ਜੋਨ ਮੈਂ ਖਿੜਕਾ
0: ਜਬ ਤਾਰੀ ਕੋ ਬੈਰੀ ਮੀਤ
1: ਜਬ ਲਗ ਨੇਚਨ ਨਾਹੀ ਚੀਤ
0: ਜਬ ਲਗ ਮੋਹ ਮਗਨ ਸੰਗ ਮਾਏ
1: ਜਬ ਲਗ ਤਰਨ ਰਾਏ ਦੇਸ ਜਾਏ
0: ਜਬ ਕਿਰਪਾ ਤੇ ਬੰਧਨ ਟੁੱਟੇ
1: ਗੁਰ ਪ੍ਰਸਾਦ ਨਾਨਕ ਮੋਹ ਛੁਟੇ
0: ਸਹਿਜ ਫਤਿਹ ਲੱਖ ਕੋ ਉਤਾਵੇ
1: ਤ੍ਰਿਪ ਨਾ ਆਵੇ ਮਾਇਆ ਪਾਛੇ ਪਾਵੇ
0: ਵਿਖਿਆ ਕੀ ਕਰੇ
1: ਨਹੀਂ ਜਬ ਤਾਪੇ ਥੱਪਾ ਮਰੇ
0: ਬਿਨੇ ਸੰਤੋਖ ਨਹੀਂ ਕੋ ਰਾਜੇ
1: ਸੁਮਨ ਮਰੋਟ ਫਿਰਤੇ ਸਭ ਕਾਜੇ
0: ਨਾਮ ਰੰਗ ਸਰਬ ਸੁਖ ਹੋਏ
1: ਫਟਵਾਗੀ ਕਿਸੇ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ
1: ਸਦਾ ਸਦਾ ਨਾਨਕ ਹਰ ਜਾਪ
0: ਕਰਨ ਕਰਾਵਨ ਕਰਨੇ ਹਾਰ
1: ਇਸਕੇ ਹਾਥ ਕਾ ਵਿਚਾਰ
0: ਜੈਸੀ ਦਿਸ਼ਟ ਕਰੇ ਤੈਸਾ ਹੋਏ
1: ਆਪੇ ਆਪ ਆਪ ਪ੍ਰਭ ਸੋਏ
0: ਜੋ ਕੁਛ ਕਿਨੋ ਆਪਣੇ ਰੰਗ
1: ਸਰਦੇ ਤੂੰ ਸਭੂ ਕੇ ਸੰਗ
0: ਜੈ ਦੇਖਿਆ ਕਰੇ ਵਿਵੇਕ
1: ਆਪੇ ਏਕ ਆਪੇ ਅਨੇਕ
0: ਮਨ ਨ ਵਿਸੇ ਆਵੇ ਨਾ ਜਾਏ
1: ਨਾਨਕ ਸਰੀਏ ਅਸਮਾਏ
0: ਆਪ ਦਿਸੈ ਸਮਝੈ ਆਪ
1: ਆਪੇ ਰਚੈ ਸਭ ਕੇ ਸਾਥ
0: ਆਪ ਕਿਨੋ ਆਪ ਵਿਸਾਰ
1: ਸਭ ਕੁਛ ਜਿਸਕਾ ਕਰਨੇ ਹਾਰ
0: ਇਸੇ ਭਿੰਨ ਕਹੋ ਕਿ ਚੋਏ
1: ਸਾਥ ਨੰਤਰ ਏਕ ਸੋਏ
0: ਆਪਣੇ ਚਿਤਵ ਕਰਨੇ ਹਾਰ
1: ਤਉ ਤੋ ਕਰੇ ਰੰਗ ਅਪਾਰ
0: ਮਨ ਮੇ ਆਪ ਮਨ ਅੰਬਲੇ ਮਾਹੀ
1: ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਾਮੀ
1: ਗੁਰ ਪ੍ਰਸਾਦ ਕਿਨੇ ਵਖਿਆ ਨੀ
0: ਸਚ ਸਚ ਸਚ ਸਭ ਕੀਨਾ
1: ਓੜ ਮਦੇ ਕਨ ਵੇ

ਬਾਪ ਜਪੀਏ ਹਰਬਿੰਦ ਹਰਦਰ ਕੈ ਨਾਨਕ ਪੂਜਲ ਮਤਾ ਸਦਾ ਸਦਾ ਹਰ ਕੇ ਗੁਣ ਗਾਏ ਸੇ ਧਨਵੰਦ ਕਰੀ ਸੰਸਾਰ ਸਦਾ ਸਦਾ ਜਾਣੋ ਤੇ ਸੁਖੀ ਜਾਣੇ ਨਾਨਕ ਤਿਨੇ ਨਿਰੰਜਨ ਜਾਣਿਆ ਇਸਕੀ ਜਾਣੋ ਤਿਸ ਨਾ ਬੂਝੇ।

शब्द पाए

दगा पे आप जेसो प्राणी लोचे कोई गदनान के पे

ਇਸਕਾ ਮਤ ਨਾ ਜਾਣੇ ਹੋਰ ਸਰ ਤੋਖ ਸੁਣਿਆ ਕਰਤਾ ਕੇ ਤਾਂ ਮੈਂ ਭੋਗੀ।

0: से पूर्ण होए आस
1: जाय
0: बसे अविनाशी

इनो सदा निहाल जन्म मरण दुख परम गया जीवन जी

Michelle.

0: के प्राण दार
1: हर
0: के नाम की कथा मन पाई
1: रसना
0: जपनी हर हर नी

Margarita.

ਪ੍ਰਭ ਕਾਜੈ ਨਾਨਕ ਉਤਰੇ ਤਿਨ ਕੇ ਸਾਥੇ ਕਰ ਕਿਰਪਾ ਪ੍ਰਭਾਵ ਮਿਲਾਏ ਅੰਮ੍ਰਿਤ ਨਾਮ ਸਾਧ ਸੰਗ ਲੈਣ ਪੂਰਨ ਹੋਈ ਸੇਵ ਕੀ ਸੇਵ ਰਾਮ ਨਾਮ ਸੁਰਸਤਾ ਕਹਿਤੇ ਨਾਨਕ ਦੀ ਬਿਮਾਰੀ ਸਾਵਧਾਨ ਏਕਾਗਰ ਚੀਤ ਜਿਸ ਮਨ ਵਸੇ ਸੋਤ ਨਿਦਾਨ ਪ੍ਰਧਾਨ ਗੁਰੂ ਪ੍ਰਗਟ ਸਭ ਹੋਏ ਬਹੁਤ ਨਾ ਹੋਵੇ ਆਉਣ ਜਾਣ ਨਾਨਕ ਜਿਸੇ ਪ੍ਰਾਪਤ ਹੋਏ ਬੋਧ ਗਿਆਨ ਸਭ ਤੇ ਸਿੱਧ

0: ਜਲਾਇਆ ਸੱਚ ਕੋਟ ਸਥਾਨ ਹੀ ਨੀਵ ਦੈ
1: ਲੈਣੀ ਤੇਰੇ ਛਤ ਸਿਰ ਕਾ ਸਿੱਧੀ ਅੰਮ੍ਰਿਤ ਪੀਵ ਦੈ
0: ਸਤਿਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਪ ਹੋਏ ਜੀ ਦੈ
1: ਗੁਰ ਚੇਲੇ ਰਹਿ ਰਾਸੀ ਨਾਨਕ ਸੁਨਾਮ ਥੀਵ ਦੈ
0: ਸਹਿ ਟਿੱਕਾ ਦੀ ਦੋਸ ਜੀਵ ਦੈ ਸਹਿ ਟਿੱਕਾ ਦੀ ਦੋਸ ਜੀਵ ਦੈ
1: ਲੈਣੀ ਦੀ ਪਰਿਆਈਐ ਨਾਨਕਾ ਦੋਹੀ ਖੱਟੀਐ
0: ਜੋ ਦੁਆ ਜੁਗ ਸਾਏ ਸਹਿ ਕਾਇਆ ਫਿਰ ਪਲਟੀਐ
1: ਝੂਲੈ ਸੁ ਛਤ ਨੰਜਨੀ ਮਲ ਤਖਤ ਬੈਠਾ ਗੁਰ ਹਟੀਐ
0: ਕਰੇ ਜੇ ਗੁਰ ਫਰਮਾਇਆ ਸਿਰ ਜੋ ਵੱਲੋਂ ਵੀ ਚੱਟੀਐ
1: ਲੰਗਰ ਚੱਲੈ ਗੁਰ ਸ਼ਬਦ ਹਰ ਤੋੜਨਾ ਵੀ ਖੱਟੀਐ
0: ਹਰ ਜੇ ਦੇ ਤਕ ਸੰਮਦੀ ਆਪ ਕਹਿ ਦੀ ਖੈਰ ਦੁਪੱਟੀਐ
1: ਹੋਵੇ ਸਿਮਦਕ ਸੰਮਦੀ ਨੂਰ ਅਰਥੋਂ ਕੁਰਸੋਂ ਚੱਟੀਐ
0: ਜਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ
1: ਸੱਚ ਜੇ ਗੁਰ ਫਰਮਾਇਆ ਕਿਉਂ ਏਦੋਂ ਬੋਲੋ ਹਟੀਐ
0: ਉਦਰੀ ਗੋ ਨ ਪਾਲਿਓ ਕਰ ਪੀਰੋਂ ਕੰਨ ਮਰੁੱਟੀਐ
1: ਦਿਲ ਖੋਟੈ ਆਕੀ ਫਿਰ ਬਨ ਬਨ ਪਾਲ ਚੰਦ ਛੱਟੀਐ
0: ਜਿਨ ਆਕੀ ਸੋਈ ਕਰੈ ਜਿਨ ਕੀਤੀ ਦਿਨੈ ਥੱਟੀਐ ਕੌਣ ਹਾਰੇ ਕਿਨ ਵਟੀਐ ਕੌਣ ਹਾਰੇ ਕਿਨ ਵਟੀਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਿਵਾਏ ਸਾਲੀ
1: ਰਮ ਰਹਿ ਦੇਵਤਾ ਲੈ ਕਲਾ ਕਰੇ ਦਲਾਲੀ
0: ਸਤਿਗੁਰ ਆਖੇ ਸੱਚਾ ਕਰੇ ਸਭ ਬਾਤ ਹੋਵੇ ਦਰਹਾਲੀ
1: ਗੁਰ ਅੰਗਦ ਦੀ ਦੋਹੀ ਫਰੀ ਸੱਚ ਕਰਤਾ ਬੰਦ ਬਹਾਲੀ
0: ਨਾਨਕ ਆਇਆ ਪਲਟ ਕਰ ਮਲ ਤਖ ਬੈਠਾ ਸੈ ਡਾਲੀ
1: ਦਰ ਸੇਵੇ ਹੁਤ ਖੜੀ ਮਸ ਕਲੈ ਹੋਏ ਜਗਾਲੀ
0: ਦਰ ਦਰਵੇਸ ਕੋ ਸੰਭਦੇ ਨਾ ਸੱਚੇ ਬਾਣੀ ਲਾਲੀ
1: ਬਲ ਵੰਡ ਕੀਵੀ ਨੇਕ ਜਾਨ ਜਿਸ ਬਹੁਤੀ ਛੋ ਪਤਰਾਲੀ
0: ਲੰਗਰ ਦੌਲਤ ਬੰਡੀਐ ਰਸ ਅੰਮ੍ਰਿਤ ਖੀਰ ਕਿਆਲੀ
1: ਗੁਰ ਸਿੱਖਾਂ ਕੇ ਮੁਜਲੇ ਮਨ ਮੁਥੀਏ ਪਰਾਲੀ
0: ਹੈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ
1: ਮਾਤਾ ਕੀ ਵੀ ਸੋ ਸੋਏ ਜਿਨ ਗੋਏ ਉਠਾਲੀ
0: ਮਾਤਾ ਕੀ ਵੀ ਸੋ ਸੋਏ ਜਿਨ ਗੋਏ ਉਠਾਲੀ ਨਾਨਕ ਸਿਰ ਜਗਨਾਥ ਉਚਤੀ ਐਣ ਬਿਰਿਓ ਹੋਣਾ ਚੌਦਾਂ ਰਤਨ ਕਾਲੇ ਕਰਾਵਾ ਗੁਣ ਸਿਰ ਕਿਉ ਹੋਣਾ ਲੈਣੇ ਤਰੇ ਉਨ ਸਤਰ ਸਿਰ ਸਮਾਨ ਕਿਆੜਾ ਸ਼ਕਿਓ ਹੋਣਾ ਸਿਖਾ ਪੁੱਤਰਾ ਕੋ ਕੈ ਸਭ ਉਮਤ ਵੇਖੋ ਜੇ ਕਿਉਣ ਜਾਸ ਦੋਸਤ ਲੈਣਾ ਟਿਕਿਉਣ ਜਾਸ ਦੋਸਤ ਲੈਣਾ ਟਿਕਿਉਣ ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂਰ
1: ਗੁਰ ਮੁਚ ਗਰੂਰ
0: ਲਭ ਬਿਨਾਹੇ ਮਾਨਸਾ ਜੋ ਪਾਣੀ ਬੂਰ
1: ਗੁਰਤੀ ਕੁਦਰਤੀ ਨੂਰ
0: ਜਿਤ ਸੋ ਆਤ ਨਾ ਲੱਭੇ ਤੂੰ ਉਹ ਠਾਰੂਰ
1: ਨਿਤ ਨਾਮ ਨਿਦਾਨ ਹੈ ਤੁਦ ਵਿੱਚ ਭਰਪੂਰ
0: ਨਿੰਦਾ ਤੇਰੀ ਜੋ ਕਰੈ ਸੋ ਬੰਜੈ ਚੂਰ
1: ਨੇੜੇ ਦਿਸੈ ਮਾਤਰ ਤੂੰ ਸੁਝੈ ਦੂਰ
0: ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂਰ ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂਰ
1: ਸੋ ਟੀਕਾ ਸੋ ਬਹਿਣਾ ਸੋਈ ਦੀਵਾਨ
0: ਤੂੰ ਦਾਦੇ ਜੇ ਵਿਆਹ ਪੋਤਾ ਪਰਵਾਨ
1: ਜਿਨ ਵਾਸਕ ਨੇਤਰੇ ਕੱਤਿਆ ਕਰ ਨਹੀਂ ਤਾਣ
0: ਜਿਨ ਸਮੁੰਦ ਫਿਰ ਬੋਲਿਆ ਕਰ ਮੇਰ ਵਧਾਣ
1: ਚੌਦਹ ਰਤਨ ਕਾਲਿਆਂ ਕੀ ਤੋਣ ਚਾਨਾ
0: ਘੋੜਾ ਕੀ ਤੋ ਸਹਿਦਾ ਜਦ ਕੀ ਉਹ ਪਲਾਣ
1: ਧਨਕ ਚੜਾਇਓ ਸੱਤ ਦਾ ਜਦ ਸੰਧਾ ਵਾਣ
0: ਕਲ ਵਿੱਚ ਤੂੰ ਅੰਦਾਰ ਸਾ ਚੜਿਆ ਰਹਿ ਪਾਣ
1: ਸੱਤੋ ਖੇਰ ਜਮਾਇਓ ਸੱਤੋ ਛਾਵਾਂ
0: ਨੇਤਰ ਸੋਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰਥ, ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ, ਤਾਂ ਧਰਿਓ ਮਸਤਕ ਹੱਥ ਸਹਿਜ, ਆਮਿਓ ਉਠੋ ਛੱਜ। ਸੁਨਣ ਨਰ ਗਣ ਮੁਨ ਬੋਹੇ ਅਗਾਜ, ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਬਰਜ। ਪੰਚ ਭੂਤ ਏਕ ਘਰ ਰਾਖ ਲੇ ਸਮਝ, ਜਗ ਜੀਤੋ ਗੁਰਦੁਆਰ ਖਿਲਹਿ ਸਮਤ ਸਾਰ। ਰਥ ਉਨਮਨ ਲਿਵ ਰਾਖ ਮੁਰਾਰ ਨਿਰੰਕਾਰ, ਕਹੁ ਕੀਰਤ ਕਲ ਸਹਾਰ।

ਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾ, ਘਰ ਬਾਹਰਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵਹੁ ਗੋਪਾਲ ਰਾਏ, ਰਹਾਉ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਧਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 683 ਪਰ ਸ਼ਿਸ਼ੋਭਿਤ ਸਤਿਗੁਰੂ ਸਾਹਿਬ ਜੀ ਦਾ ਇਸ ਪਾਵਨ ਹੁਕਮ ਵਿੱਚ ਆਦੇਸ਼ ਕਰਤੇ ਪੁਰਖ ਨੂੰ ਨਮਸਕਾਰ ਕੀਤਿਆਂ ਵੱਡੇ ਭਾਗ ਪ੍ਰਗਟ ਹੋਣ ਕਰਕੇ ਕਰੋੜਾਂ ਅਪਰਾਧ ਮਿਟ ਜਾਂਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਇਹ ਸਚਿਆਰਾ ਹੋਈ ਹੈ ਕਿ ਕੂੜੈ ਤੁਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜਾਪੈ ਦਿਸੈ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ

ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ, ਨਾਨਕ ਇਵੇ ਜਾਣੀਐ ਸਭ ਆਪੇ ਸਚਿਆਰ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ

ਈਸ਼ਰ ਬਰਮਾ ਇੰਦ ਸੁਣੇ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸਿੱਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ

ऐसा नाम निरंजन होए जे को मन जाने मन कोए। पंचे सोहे दर राजान पंचा का गुरु एक ध्यान। काल धर्म दया का पूत संतोख थाप रखिया जिन सूत। धरती होर पर होर तिस्ते भारत लै कवन जोर। ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ। ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲਖ ਦਰੀਆਓ। ਜੋ ਤਿਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ। ਅਸੰਖ ਸੂਰਮ ਭਗ ਸਾਰ ਅਸੰਖ ਮੋਲ ਨਿਵਲਾਇ ਤਾਰ। ਜੋ ਤਿਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਹੇ। ਸੰਖ ਪਾਪੀ ਪਾਪ ਕਰ ਜਾਹੇ ਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ। ਅਸੰਖ ਨਾਵ ਸੰਖ ਥਾਵ ਅਗਮ ਅਗਮ ਅਸੰਖ ਲੋ। ਅਖਰੀ ਲਿਖਣ ਬੋਲਣ ਬਾਣ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੋਤ ਪਲੀਤੀ ਕੱਪੜ ਹੋਏ, ਦੇਸਾ ਬੂਣ ਲਈ ਐ ਧੋਏ। ਉੱਨੀ ਪਾਪੀ ਆਖਣ ਨਾਹੀਂ, ਕਰ ਕਰ

ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ।

ਮੰਗਹਿ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਦੁਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਜੇ ਕੋ ਖਾਇਕ ਆਖਣ ਪਾਏ ਹੋ ਜਾਣੇ ਜੇਤੀਆਂ ਮੁਹਿ ਖਾਏ ਜਿਸਨੋ ਬਖਸੇ ਸਿਫਤ ਸਾਹ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ।

ਆਖੇ ਈਸਰੇ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਕਿਤੇ ਆਖੇ ਆਖਣ ਪਾਹੀ ਕਿਤੇ ਕਹਿ ਕੇ ਉੱਠ ਉੱਠ ਜਾਹੇ ਜਿਵੜ ਭਾਵੇ ਤਿਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਮ ਸੰਭਾਲੇ ਕਿਤੇ ਰਾਗ ਪਰਿਸਿਓ ਕਹੀਨ ਕਿਤੇ ਗਾਵਨ ਹਾਰੇ ਗਾਵੇ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦਾ ਸੁਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ।

ਗਾਵੇ ਜੋ ਤੁਰ ਭਾਵਨ ਰੱਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਭੁਗਤ ਗਿਆਨ ਦਾ ਭੰਡਾਰਨ ਕਟ ਕਟ ਵਾਜੇ ਨਾਦ ਸੰਜੋਗ ਵਿਜੋਗ ਦੁਇਕਾਰ ਚਲਾਵੇ ਲਿਖੇ ਆਵੇ ਭਾਗ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ

ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਪੌ ਲੱਖ ਹੋਏ ਲੱਖ ਹੋਵੇ ਲਖਵੀਸ ਏ ਤ੍ਰਾਹੀ ਪਤ ਪਵੜੀਆ ਚੜੀਏ ਹੋਈ ਖੀਸ ਨਾਨਕ ਨਦਰੀ ਪਾਈ ਹੈ।

ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਖੋਏ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਤਿੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸਾਨ। ਧਰਮ ਖੰਡ ਕਹਿ ਹੋ ਧਰਮ, ਗਿਆਨ ਖੰਡ ਕਾ ਅਖੋ ਕਰਮ। ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਅਨੰਤ। ਸਰਮਖੰਡ ਕੀ ਬਾਣੀ ਰੂਪ, ਤਿਥੈ ਘਾਟ ਘੜੀਐ ਬਹੁਤ ਅਨੂਪ, ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੂਰਾ ਸਿੱਧਾ ਕੀ ਸੁੱਧ। ਇੱਥੇ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹੇ।

ਜਤ ਬਾਹਰਾ ਧੀਰਤ ਸੁਨਿਆਰ ਅਹਰਨ ਮਤ ਵੇਦ ਹਥਿਆਰ ਘੜੀਐ ਸ਼ਬਦ ਸਜੀ ਟਕਸਾਲ ਜਿਨ ਕੋ ਨਦਰ ਕਰ

0: ਭੁਜੰਗ ਪ੍ਰਯਾਤ ਛੰਦ ਅਗਾਦੇ ਅਬਾਦੇ ਆਨੰਦੀ ਸਰੂਪੇ
1: ਨਮੋ ਸਰਵਮਾਨੇ ਸਮਸੀ ਨਿਦਾਨੇ
0: ਨਮਸਤੁੰਗ ਨਿਰਨਾਥੇ ਨਮਸਤੁੰਗ ਪਰਮਾਥੇ
1: ਨਮਸਤੁੰਗ ਗੰਜੇ ਨਮਸਤੁੰਗ ਪੰਜੇ
0: ਨਮਸਤੁੰਗ ਕਾਲੇ ਨਮਸਤੁੰਗ ਪਾਲੇ
1: ਨਮੋ ਸਰਵ ਦੇਸੇ ਨਮੋ ਸਰਵ ਵੇਸੇ
0: ਨਮੋ ਰਾਜ ਰਾਜੇ ਨਮੋ ਸਾਜ ਸਾਜੇ
1: ਨਮੋ ਸ਼ਾਸ਼ਾਏ ਨਮੋ ਮਹਾਮਾਏ
0: ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ
1: ਨਮੋ ਰੋਗ ਰੋਗੇ ਨਮੋ ਸੁਖ ਸੁਖੇ
0: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਗਿਆਨੰ ਨਮੋ ਪਰਮ ਤਨੰ
2: ਨਮੋ ਸਰਬ
0: ਦ੍ਰਿਸੰ ਨਮੋ ਸਰਬ ਕ੍ਰਿਸੰ।

सर्व कवन है, मैं सुरवन है।

ਅਕਰਮੰਗ ਪਰਮੰਗ ਗੰਜੇ ਲਿਖੇ ਅਗੰਜੁਲ ਨਾਮੇ ਸਮਸਤੁਲ ਨਿਵਾਸੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਕਰੀ ਮੁਲ ਕੁਨਿੰਦਾ ਸਮਸਤੁਲ ਨਿਵਾਸੀ ਹਰਿਯੰ ਕਰੀ ਮੁਲ ਰਹੀਮੇ ਸੁਯੰਬਲ ਸੁਬੰਧ

0: ਸਬੈ ਸੁਬ ਚਾਰ ਹਜ਼ਾਰ ਕਦੇ ਕੇ
1: ਸ੍ਰੀ ਭਗਵਾਨ ਭਜੇ ਬਿਨ ਭੂਪਤੇ ਕ੍ਰਤਿ ਬਿਨ ਏਕ ਨ ਲਿਖੈ
0: ਸਤਿ ਸਪਾਤ ਰਵਿਤ ਬਾਸ ਸੁਸਾਰ ਸੁਨਾਤ ਜਾਨ ਤਲੇਂਗੇ
1: ਹਰਿ ਗੁਮਾਨ ਪਰੇ ਮਨ ਮੈਂ ਕਰ ਪਰਪਤ ਪੰਖ ਹਲੇ ਨ ਹਲੇਂਗੇ
0: ਤੋਰ ਅਰਿ ਮਰੋਮ ਵਾਸਨ ਮਾਤਿ ਮਤੰਗ ਮਾਨ ਮਲੇਂਗੇ
1: ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਮੈਦਾਨ ਚਲੇਂਗੇ
0: ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਪਿਤਾ।

0: ਖਾਲਸਾ
1: ਵਾਹਿਗੁਰੂ ਜੀ ਕੀ
2: ਫਤਿਹ। ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਇਸਮੀ ਕਬੀਰ ਬਾਸ਼ ਬੇਨਤੀ ਚੌਪੀ ਹਮਰੀ ਕਰੋ ਹਾਰ ਤੇ ਰੱਖਿਆ ਪੂਰਨ ਹੋਈ ਚਿਤ ਕੀ ਅੱਛਾ।

0: काल पाए
1: काल
0: जोगी सब की वेद राज में मौजूद।

ਸੁਖ ਪਾਏ ਸੁਖੀ ਪਛਾਣ ਕਟ ਕਟ ਕੇ।

Sacrificium

Rasna pavesne mojga četita.

0: ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ।
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ,
0: ਸਾਚਾ ਨਾਮ ਮੇਰਾ ਆਧਾਰੋ,
1: ਸਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ,
0: ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ,
1: ਸਦਾ ਕੁਰਬਾਨ ਕੀਤਾ ਗੁਰ ਬੇਟੋ ਜਿਸ ਦੀਆਂ ਇਹ ਵਡਿਆਈਆ।
0: ਕਹੇ ਨਾਨਕ ਸੁਣੋ ਸੰਤੋ ਸਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
1: ਵਾਜੇ ਪੰਜ ਸਭ ਤਿਤ ਕਰ ਸਭਾਗੇ, ਕਰ ਸਭਾਗੇ ਸਬਦ ਵਾਜੇ, ਕਲਾ ਜਿਤ ਕਰ ਸਾਰੀਆ।
0: ਪੰਜ ਦੂਤ ਵਾਸ ਕੀਤੇ।

0: ਕੁਰਬਾਨ ਕੀਤਾ ਕਿਸੇ ਮਿੱਠੋ ਚਿਨੋ ਮਿਠਾ ਲਾਇਆ।
1: ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ।
0: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ।
2: ਤੇਰੇ ਚੱਲੇ ਨਾਹੀਂ ਨਾਲ ਕਿਉਂ ਚਤੁਰਾਈ ਹੈ,
0: ਐਸਾ ਕੰਮ ਮੁਲੇ ਨਾ ਕੀਜੇ ਜਿਤ ਅੰਤ ਪਛਤਾਈਏ।
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।
0: ਇਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

0: ਕਹਿ ਸਭ ਤੂੰ ਹੈ ਜਿਨ ਜਗਤ ਉਪਾਇਆ
1: ਕਹੇ ਨਾਨਕ ਤੁਸਦਾ ਕਮ ਹੈ ਤੇਰਾ ਅੰਤ ਨ ਪਾਇਆ
0: ਸੋ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਜੀ ਜਨ ਸਭ ਤੂੰ ਤੋ ਪਾਏ ਇੱਕ ਇੱਕ ਵੇਖ ਪਰਸਨ ਆਇਆ ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਲਭ ਲੋਭ ਅਹੰਕਾਰ ਤਜ ਤਿਸਨਾ ਬਹੁਤ ਨਾਹੀ ਬੋਲਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਤੂੰ ਚਲਾਏ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
2: ਤੂੰ ਚਲਾਏ
0: ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ
2: ਤਿਆਵੇ
0: ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ
2: ਸਤਿਗੁਰੂ ਸੁਣਾਇਆ
0: ਇਹ ਤਿੰਨ ਕੇ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਕਹੇ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇਆ ਹਰ ਤੇ ਆਇਆ ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ
1: ਮਾਤਾ ਪਿਤਾ ਕੁਟੰਬ ਸੰਗ ਸਵਾਇਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਰਮੀ ਸਹਿਜ ਨਾ ਉਪਜੇ ਵਿਣ ਸਹਿਸੇ ਸਹਿਸਾ ਨਾ
1: ਜਾਏ
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ
1: ਜਾਏ
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਐ ਸਹਿਸਾ ਇਵ
1: ਜਾਏ ਜੀਓ
0: ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ ਜਨਮ

0: ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਹਰ ਹਰ ਨਿਤ ਕਰੇ ਰਸਨਾ ਕਯਾ ਕਛੂ ਨ ਜਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਸਬਦ ਰਤਨ ਚਿਤ ਮਨ ਲਾਗਾ ਇਹੋ ਹੋਆ
1: ਸਮਾਓ
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇਈ ਬੁਝਾਏ
1: ਨਾਨਕ ਰਤਨ ਹੈ ਹੀਰਾ ਜਿਤ ਜੜਾਓ
0: ਸਿਵ ਸਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ
1: ਆਪ ਕਰੇ ਸੋ ਹੋਵੇ
0: ਕਸਿਓ ਲਿਵਲਾਏ ਕਹੇ ਨਾਨਕ ਆਪ ਕਰਤਾ

0: ਗੁਰਦੁਆਰੇ ਲਾਏ ਪਾਪ ਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ
1: ਅੰਤ ਨਾ ਜਾਈ ਪਾਇਆ
0: ਕਹਿ ਨਾਨਕ ਹਰ ਪਿਆਰੇ

ਇਕੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਦਸਵੇਂ ਤੁਹਾ ਪ੍ਰਸਾਦ ਸਵਈਏ ਦੀਨ ਅਨਕੀ ਪ੍ਰਿਤ ਪਾਲ ਕਰੇ ਨਿਤ ਸੰਤ ਉਬਾਰ ਗਨੀ ਬਨਗਾਰੇ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਉਤਸਵ ਚੌਪਈ ਤਪ ਪ੍ਰਸਾਦ ਚੌਪਈ ਪਰਨੋ ਆਦਿ ਏਕ ਓਅੰਕਾਰਾ ਜਲ ਥਲ ਮਿਗਲ ਮਿਗਲ ਕੀ ਉਪਸਾਰਾ ਹਸ ਗੀਟ ਗੇ ਵਿੱਚ ਸਮਾਨਾ ਰਾਵ ਰੰਗ ਜੇ ਇੱਕ ਸਿਰ ਜਾਣਾ ਅਲਖ ਰੂਪ ਅਚੇ ਅਨਪੇਖਾ ਰਾਗ ਰੰਗ ਜੈ ਰੂਪ ਨਰੇਖਾ ਬਨ ਚੈਨ ਜੈ ਜਾਤ ਨ ਪਾਤਾ ਸਤਰ ਮਿੱਤਰ ਜੈ ਤਾ

0: ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ
1: ਗੁਰਦੇਵ ਸੁਖਾ ਗਿਆਨ ਪੰਜਨ
0: ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ
1: ਗੁਰਦੇਵ ਸਤਬੁਧ ਮੂਰਤ ਗੁਰਦੇਵ ਪਾਰਸ ਪਰਸਪਰਾ
0: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਪਰੰਪਰਾ
1: ਗੁਰਦੇਵ ਕਰਤਾ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ
0: ਗੁਰਦੇਵ ਆਦਿ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਪੁਦਰਾ
1: ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਗੁਰ ਪਾਪੀ

ਆਏ ਸਿਮਰ ਸਿਮਰ ਆਨੰਦ ਕਰ ਨਾਨਕ ਪੂਰਨ ਪੈਰ ਰਾ ਪੰਜਵਾਂ ਤਾਤੀ ਵਾਓ ਨ ਲਗੀ ਆਰਮ ਸਰਨਾਈ।

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜੁਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ

ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬ

ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਅੰਮ੍ਰਿਤ ਵੇਲੇ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਨਾਮ ਸਿਮਰਨ ਅਭਿਆਸ ਬੇਅੰਤ ਬਾਣੀਆਂ ਦੇ ਜਾਪ ਉਪਰੰਤ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ ਸਤਿਗੁਰੂ ਦੀ ਗੁਰਬਾਣੀ ਪੜ੍ਹਦਿਆਂ ਤੋਂ ਹਾਜ਼ਰੀਆਂ ਭਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਅਣਜਾਣ ਸਮਝ ਕੇ ਬਖਸ਼ ਲੈਣਾ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕਰਦੇ ਰਹਿਣਾ ਆਪਣੇ ਦਰ ਕਰਦੀਆਂ ਸੇਵਾਵਾਂ ਨੇਮ ਅਤੇ ਪ੍ਰੇਮ ਸਤਿਗੁਰੂ ਜੀ ਉਹ ਸੰਗਤਾਂ ਨੂੰ ਬਖਸ਼ਦੇ ਰਹਿਣਾ ਆਪ ਜੀ ਦੇ ਹਜ਼ੂਰ ਬੇਅੰਤ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ ਸਤਿਗੁਰੂ ਦੀ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਓ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸੇਈ ਪਿਆਰੇ ਮੇਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਹਰਿ ਕਾ ਨਾਮ ਧਿਆਈ ਕੈ ਹੋ ਹੋ ਹਰਿਆ ਭਾਈ ਕਰਮ ਲਿਖਨ ਤੈ ਪਾਈਐ ਇਹੋ ਰੁੱਤ ਸਹਾਈ ਵਣ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਦਿੱਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦੇ ਸਾਹੋ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾ, ਘਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵਹੁ ਗੋਪਾਲ ਰਾਏ, ਰਹਾਉ ਵੱਡੈ ਭਾਗ ਭੇਟੇ ਗੁਰਦੇਵਾ, ਕੋਟ ਪ੍ਰਾਧ ਮਿਟੇ ਹਰ ਸੇਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਦਾਤਾਰ ਸਤਿਗੁਰਾਂ ਨੇ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਤੋਂ ਆਪਣੇ ਚਰਨ ਕਮਲਾਂ ਦੀਆਂ ਹਾਜ਼ਰੀਆਂ ਬਖਸ਼ਿਸ਼ ਕੀਤੀਆਂ ਹਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ 'ਤੇ ਹਰ ਸ਼ਨੀਵਾਰ ਐਤਵਾਰ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸੁਖਮਨੀ ਸਾਹਿਬ ਦੇ ਜਾਪ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਹਨ। ਆਪ ਜੀ ਹਾਜ਼ਰੀਆਂ ਜ਼ਰੂਰ ਭਰਿਆ ਕਰੋ, ਕਿਉਂਕਿ ਅੰਮ੍ਰਿਤ ਵੇਲੇ ਦੀਆਂ ਦਾਤਾਂ ਤੋਂ ਸਤਿਗੁਰੂ ਸਾਹਿਬ ਮਹਾਰਾਜ ਬਹੁਤ ਪ੍ਰਸੰਨ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਛੋਟੀ ਜਿਹੀ ਉਮਰ ਦੇ ਬੱਚੇ ਭਾਈ ਤਾਰੂ ਪੋਪਟ ਨੂੰ ਵਡਿਆਈ ਦਿੱਤੀ ਸੀ। ਜੋ ਛੋਟੀ ਉਮਰ ਦੇ ਵਿੱਚ ਹੀ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਪ੍ਰਵਾਨ ਚੜ੍ਹ ਗਏ ਸਨ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਸੀ, ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਛੋਟੀ ਉਮਰ ਦੇ ਵਿੱਚ ਹੀ ਅੰਮ੍ਰਿਤ ਵੇਲਾ ਸਾਂਭਣਾ ਅਤੇ ਗੁਰੂ ਚਰਨਾਂ ਵਿੱਚ ਸੁਰਤ ਜੋੜ ਕੇ ਰੱਖਣੀ ਸਤਿਗੁਰੂ ਸਾਹਿਬ ਜੀ ਉਹਨਾਂ ਗੁਰਮੁਖਾਂ ਗੁਰਸਿੱਖਾਂ 'ਤੇ ਅਤਿ ਪ੍ਰਸੰਨ ਹੁੰਦੇ ਹਨ ਜੋ ਉੱਦਮ ਵਾਸਤੇ ਅਰਦਾਸ ਕਰਦੇ। ਦੂਸਰੀ ਬੇਨਤੀ, ਸਹਿਜ ਪਾਠ ਪ੍ਰਾਰੰਭ ਹਨ ਔਰ ਇਸ ਵਾਰ ਆਪ ਸੰਗਤ ਦੀਆਂ ਹਾਜ਼ਰੀਆਂ ਥੋੜ੍ਹੀਆਂ ਘੱਟ ਹਨ, ਇਸ ਕਰਕੇ ਬੇਨਤੀ ਹੈ ਆਪ ਜੀ ਜ਼ਰੂਰ ਭਾਵੇਂ 1-2 ਅੰਗ ਕਰਕੇ ਰੋਜ਼ ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ, ਤਾਂ ਜੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਰੂਪ ਦੇ ਵਿੱਚ ਸਾਨੂੰ ਦਰਸ਼ਨ ਹੁੰਦੇ ਰਹਿਣ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣ ਲੱਗੇ ਹਨ। ਆਪ ਜੀ ਨੇ ਇਕਾਗਰਤਾ ਬਖਸ਼ਣੀ, ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧਰਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ

ਨਦਰੂ ਪੱਠੀ ਜੇ ਕਰੇ ਸੁਲਤਾਨਾ ਪਹੁੰਚ ਰਹਿੰਦਾ।

ਵੱਡੀਆਂ ਵਡਿਆਈਆਂ ਸਹਿਮਿਲੇ ਤਾਂ ਨਦਰੀਆਂ ਆਈਆਂ ਜਾਂ ਤੁਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤ।

ਦੇਖੇ ਕੀਤਾ ਆਪਣਾ ਤਰਕਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ।

ਇਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹ ਸਰੀਰ ਆ ਮੇਰਿਆ, ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ, ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਇ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸੰਦੀ, ਮੂਰ ਅਰਸੋਂ ਕੁਰਸੋਂ ਚੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਦੈ ਸਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਹੀ ਸਾਹੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ

0: ਨਾਨਕ ਉਦਰੇ ਬ੍ਰਹਮ ਸਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਬ੍ਰਹਮ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਹਿਬ ਸਿੰਘ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਆਮਦਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਤੋਂ 19 ਤਰੀਕ ਤੋਂ ਲੈ ਕੇ 22 ਤਰੀਕ ਤੱਕ ਇੰਟਰਨੈਸ਼ਨਲ ਐਨੂਅਲ ਗੁਰਮਤਿ ਪ੍ਰਚਾਰ, ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਤਿੰਨਾਂ ਵੱਲੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ ਆਪ ਸੰਗਤਾਂ ਦੇ ਦਰਸ਼ਨ ਦਾਰੇ ਕਰਨਗੇ। ਇਹ ਸਮਾਗਮ ਦੀ ਆਰੰਭਤਾ ਅੱਜ ਹੋ ਚੁੱਕੀ ਹੈ। ਸੋ ਮੇਨ ਹਾਲ ਦੇ ਵਿੱਚ ਵੈਡਿੰਗ ਦਾ ਪ੍ਰੋਗਰਾਮ ਹੋਣ ਕਰਕੇ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਮੇਨ ਹਾਲ ਦੇ ਵਿੱਚ ਇਹ ਪ੍ਰੋਗਰਾਮ ਚੱਲਣਗੇ। 9 ਵਜੇ ਤੋਂ ਲੈ ਕੇ 11 ਵਜੇ ਤੱਕ ਨਾਮ ਸਿਮਰਨ ਅਭਿਆਸ ਗੁਰਮੁਖ ਪਿਆਰੇ ਕਰ ਰਹੇ ਨੇ। ਪਿਛਲੇ ਹਾਲ ਦੇ ਵਿੱਚ 11:30 ਵਜੇ ਤੋਂ ਲੈ ਕੇ 12 ਵਜੇ ਤੱਕ ਗੁਰਬਾਣੀ ਦਾ ਕੀਰਤਨ, 12 ਵਜੇ ਤੋਂ ਲੈ ਕੇ 1:15 ਵਜੇ ਤੱਕ ਗੁਰਬਾਣੀ ਦੀ ਕਥਾ ਵਿਚਾਰਾਂ ਹੋਣਗੀਆਂ। ਉਸ ਤੋਂ ਬਾਅਦ ਇਸੇ ਤਰ੍ਹਾਂ ਤਕਰੀਬਨ ਰਾਤ 8 ਵਜੇ ਤੱਕ ਪ੍ਰੋਗਰਾਮ ਚੱਲਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਅਤੇ ਆਉਣ ਵਾਲੇ ਦੀਵਾਨਾਂ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲੇ 25-26 ਸਤੰਬਰ ਨੂੰ ਸ਼ਾਮ ਨੂੰ ਅਤੇ 27 ਨੂੰ ਦੁਪਹਿਰ ਦੇ ਦੀਵਾਨ ਦੇ ਵਿੱਚ, ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। 24 ਤਰੀਕ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। 26 ਤਰੀਕ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਹੈ। ਅਤੇ 28 ਸਤੰਬਰ ਤੋਂ ਲੈ ਕੇ 3 ਅਕਤੂਬਰ ਤੱਕ ਸਾਲਾਨਾ ਅਖੰਡ ਕੀਰਤਨੀ ਸਮਾਗਮ ਜੋ ਕਿ ਗੁਰੂ ਘਰ ਵਿਖੇ ਹੋ ਰਿਹਾ ਹੈ। ਸਾਰੀਆਂ ਸੰਗਤਾਂ ਨੇ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਗੁਰੂ ਕੇ ਲੰਗਰ ਦੇ ਪ੍ਰਵਾਹ ਚੱਲ ਰਹੇ ਨੇ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਗੁਰੂ ਕੇ ਲੰਗਰ ਵੀ ਛਕਣ ਦੀ ਕਿਰਪਾਲਤਾ ਕਰਨੀ। ਉਸ ਤੋਂ ਬਾਅਦ ਜੋ ਪਿਛਲੇ ਹਾਲ ਦੇ ਵਿੱਚ ਪ੍ਰਵਾਹ ਗੁਰਮਤਿ ਸਮਾਗਮ ਦੀ ਆਰੰਭਤਾ ਹੋਈ ਉਸ 'ਤੇ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੇ ਖੇਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।